ਪਲੈਟੀ ਵੈਲੀ ਐਫ ਐਮ 'ਤੇ ਮੈਂ ਵਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਗੱਲਾਂ 'ਚੋਂ ਗੱਲ ਪ੍ਰੋਗਰਾਮ ਤੁਸੀਂ 88.6 ਐਫ ਐਮ 'ਤੇ ਸੁਣ ਰਹੇ ਹੋ। ਮੰਗਲਵਾਰ ਦੇ ਦਿਨ 6 to 8 ਅਸੀਂ ਤੁਹਾਡੇ ਨਾਲ ਪੰਜਾਬੀ 'ਚ ਸਾਂਝ ਪਾਉਂਦੇ ਹਾਂ। ਗੱਲਾਂ ਜੋ ਅਸੀਂ ਸੋਹਣੇ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ, ਗੱਲਾਂ ਦੇਸ ਪੰਜਾਬ ਦੀਆਂ ਜਿਸ ਨੂੰ ਛੱਡ ਪਰਦੇਸੀ ਹੋਏ, ਗੱਲਾਂ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ 'ਚੋਂ ਉੱਭਰਦੀਆਂ ਨੇ, ਗੱਲਾਂ ਜੋ ਸਾਨੂੰ ਕਰਨੀਆਂ ਚਾਹੀਦੀਆਂ ਨੇ, ਗੱਲਾਂ ਜੋ ਇੱਕ ਸੋਹਣਾ ਪੁੰਗਰਿਆ ਸਮਾਜ ਬਣਾ ਕੇ ਛੱਡ ਕੇ ਜਾਣ ਨੂੰ ਜੀ ਕਰਦਾ ਹੈ। ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਸੈਗਮੈਂਟ ਹੋਣਗੇ, ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸੋਸ਼ਲ ਮੀਡੀਆ 'ਤੇ, ਐਸ ਐਮ ਐਸ ਰਾਹੀਂ, ਫੋਨਾਂ ਰਾਹੀਂ। ਅਸੀਂ ਤੁਹਾਨੂੰ ਕਿਤੇ ਨਾ ਕਿਤੇ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਲਵਾਂਗੇ। ਗੱਲਾਂ ਸਾਡੇ ਨਾਲ ਸਿੱਧੀਆਂ ਕਰਨਾ ਚਾਹੁੰਦੇ ਹੋ, ਸਾਨੂੰ ਸਟੂਡੀਓ 'ਤੇ ਕਾਲ ਵੀ ਕਰ ਸਕਦੇ ਹੋ। 9404-2111 'ਤੇ ਸਾਡੀ ਫੋਨ ਲਾਈਨ ਇਸ ਵੇਲੇ ਕੰਮ ਕਰਦੀ ਹੈ। 6 to 8 ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਿੱਧੀਆਂ ਗੱਲਾਂ ਕਰ ਸਕਦੇ ਜੇ। ਇਸ ਤੋਂ ਬਾਅਦ ਤੁਸੀਂ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ pvfm.org.au 'ਤੇ ਵੀ ਸੁਣ ਸਕਦੇ ਹੋ। ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ, ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ। ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ, ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ। 13 ਅਕਤੂਬਰ 13-13 ਬਾਬੇ ਨਾਨਕ ਦਾ ਇਹ ਦਿਹਾੜਾ ਏ, ਅਤੇ ਦੇਸੀ ਮਹੀਨੇ ਨਾਨਕਸ਼ਾਹੀ 558 ਕੈਲੰਡਰ ਦੇ ਮੁਤਾਬਕ 29 ਮਹੀਨਾ ਦੇਸੀ ਮਹੀਨਿਆਂ ਦਾ 80 ਮਹੀਨਾ ਮੁੱਕਣ ਲੱਗਾ ਏ। 30 ਦਿਨਾਂ ਦਾ ਮਹੀਨਾ ਕੱਲ੍ਹ ਨੂੰ ਖਤਮ ਹੋ ਜਾਵੇਗਾ। ਕੱਤਕ ਮਹੀਨਾ ਨਵੀਂ ਠੰਡ ਨਵਾਂ ਪਾਲਾ ਲੈ ਕੇ ਆਵੇਗਾ। ਪਰ ਮੈਲਬਰਨ ਦੇ ਬਦਲਦੇ ਮੌਸਮ ਵਿੱਚ ਸਾਡਾ ਜਿੱਥੇ ਪਾਲਾ ਨਹੀਂ ਬਦਲਦਾ, ਉੱਥੇ ਸਾਨੂੰ ਅਗਲੀ ਆਉਣ ਵਾਲੀ ਜ਼ਿੰਦਗੀ, ਆਉਣ ਵਾਲੀਆਂ ਗਰਮੀਆਂ ਦੀ ਆਸ ਕੁਝ ਘੱਟਦੀ ਲੱਗਦੀ ਏ। ਕਲਾਈਮੇਟ ਚੇਂਜ ਏ, ਮੌਸਮੀ ਬਦਲਾਅ ਹੋਏ ਜਾਂ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਕੁਦਰਤੀ ਤੌਰ 'ਤੇ ਆਪਣੇ ਆਪ ਨੂੰ ਸੰਤੁਲਿਤ ਰੱਖਣ ਲਈ ਬਦਲਦੀਆਂ ਨੇ। ਇਹ ਅਜੋਕੇ ਯੁੱਗ ਵਿੱਚ ਖੋਜ ਦਾ ਵਿਸ਼ਾ ਰਹੇਗਾ। ਗੁਰਬਾਣੀ ਦੇ ਅਨੁਸਾਰ 12 ਮਾਹ ਕੀ ਏ, ਕਿਸ ਤਰ੍ਹਾਂ ਰਿਹਾ, ਇਹਦਾ ਜ਼ਿਕਰ, ਇਹਦੇ ਸ਼ਬਦ 80 ਅਤੇ 31 ਮਹੀਨੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਤੁਹਾਡੇ ਨਾਲ ਸਾਂਝ ਪਾਉਂਦੇ ਹਾਂ।

ਉਹ ਪਰਮਾਤਮਾ ਸਾਡੇ ਅੰਦਰ ਏ, ਉਹ ਪਰਮਾਤਮਾ ਇਸ ਕਾਇਨਾਤ ਦੇ ਵਿੱਚ ਏ, ਉਹ ਪਰਮਾਤਮਾ ਸ੍ਰਿਸ਼ਟੀ ਦਾ ਰਾਖਾ ਏ। ਮੋਟਾ ਮੋਟਾ ਅਸੀਂ ਹਿਸਾਬ ਲਾਈਏ ਤਾਂ ਸਾਡਾ ਸਰੀਰ, ਜਿਹਦੇ ਵਿੱਚ ਇਹ ਕਹਿ ਲਈਏ ਵੀ ਸਾਡਾ ਦਿਮਾਗ ਸਾਡੇ ਧੜ ਨਾਲ ਜੁੜਦਾ ਏ, ਪਰ ਸਾਡੇ ਦਿਮਾਗ ਦੇ ਵਿਚਲੇ ਵਿਚਾਰ ਅਤੇ ਸਾਡਾ ਦਿਲ, ਭਾਵੇਂ ਕਿ ਦਿਲ ਸਾਡੀ ਚਾਹਤ ਇੱਛਾ ਸ਼ਕਤੀ ਦਾ ਨਾਂ ਹੈ, ਪਰ ਅਸੀਂ ਉਸਨੂੰ ਦਿਲ ਸਰੀਰ ਦੇ ਖੱਬੇ ਪਾਸੇ ਮੰਨਦੇ ਹਾਂ। ਅੱਜ ਮੇਰਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਸਾਰਾ ਜਾਨ ਵਾਰ ਦੇਵਾਂ। ਇਹੋ ਜਿਹੇ ਖਿਆਲਾਤ ਵੀ ਜਿਹੜੇ ਉਹ ਸਾਡੇ ਦਿਮਾਗ ਦੇ ਵਿੱਚ ਹੀ ਆਉਂਦੇ ਨੇ, ਪਰ ਸਾਡੀਆਂ ਖਾਹਿਸ਼ਾਂ ਦੇ ਵਿੱਚ ਝੰਬਿਆ ਮਨੁੱਖ ਇਹੋ ਜਿਹੇ ਵਿਚਾਰਾਂ ਦੇ ਵਿੱਚ ਰਹਿ ਕੇ ਆਪਣੇ ਅਸਲੀ ਮਕਸਦ ਨੂੰ ਕਿਉਂ ਭੁੱਲਦਾ ਹੈ? ਇਹੀ ਜੀਵਨ ਦਾ ਇੱਕ ਸੰਘਰਸ਼ ਹੈ। ਸਾਡਾ ਦਿਮਾਗ ਜੇ ਸਾਇੰਸ ਵੇਖਦੀ ਏ, ਇਹ ਬਹੁਤ ਸਾਰੀਆਂ ਸੂਖਮ ਤਾਰਾਂ, ਸੂਖਮ ਨਾੜੀਆਂ ਦਾ ਜਾਲ ਹੈ, ਜਿਹਦੇ ਵਿੱਚ ਵਿਚਾਰ, ਜਿਹਦੇ ਵਿੱਚ ਸਾਡਾ ਡਾਟਾ ਪ੍ਰਵਾਹ ਵਹਿੰਦਾ ਹੈ, ਔਰ ਇੰਨੀ ਤੇਜ਼ੀ ਨਾਲ ਵਹਿੰਦਾ ਹੈ ਕਿ ਅੱਜ ਦੀ ਬਨੌਟੀ ਬੁੱਧੀ ਦੀ ਡੂੰਘਾਈ ਨਾਲ ਮਾਪਣ ਵਾਲੀ ਦੁਨੀਆ ਵੀ, ਵਿਗਿਆਨ ਵੀ ਅਜੇ ਉਸ ਨੂੰ ਪੂਰੀ ਤਰ੍ਹਾਂ ਲੱਭ ਨਹੀਂ ਸਕਿਆ। ਸਾਡੀਆਂ ਇਹਨਾਂ ਨਾੜਾਂ ਦੇ ਵਿੱਚ ਸਾਡੀ ਬੁੱਧੀ ਦਾ ਵਾਸ ਹੈ, ਸਾਡਾ ਗਿਆਨ ਹੈ, ਪ੍ਰਕਾਸ਼ ਹੈ, ਅਤੇ ਸਾਡਾ ਇਸ ਅਚੇਤ ਮਨਾਂ ਦੀ ਡੂੰਘਾਈ ਦੇ ਵਿੱਚ ਅਨੇਕਾਂ ਝੁਰਮਟ ਪਾਈ ਖੜੀਆਂ ਖਾਹਿਸ਼ਾਂ, ਬੁੱਧੀਆਂ, ਸੋਚਾਂ, ਸਿਮਰਤੀਆਂ ਦਾ ਇੱਕ ਗੜ੍ਹ ਬਣਿਆ ਹੋਇਆ ਹੈ। ਉਸ ਕਿਲੇ ਗੜ੍ਹ ਨੂੰ ਜੋੜਨ ਲਈ ਸਾਡੇ ਕੋਲ ਨਾਮ ਸਿਮਰਨ ਦੀ ਦਾਤ ਮਿਲੀ ਹੈ, ਸਾਡੇ ਕੋਲ ਉਸ ਪਰਮਾਤਮਾ ਨੂੰ ਪਾਉਣ ਲਈ, ਜ਼ਿੰਦਗੀ ਜਿਉਣ ਲਈ, ਸੱਚੇ ਮਾਰਗ ਨੂੰ ਪਾਉਣ ਜਾਣਨ ਲਈ, ਉਸ ਹਨੇਰੀ ਗੁਫਾ 'ਚੋਂ ਚਾਨਣ ਲੱਭਣ ਲਈ ਸਾਨੂੰ ਰਾਹ ਮਿਲਿਆ ਹੈ। ਇਨਸਾਨ ਕਿੱਥੇ ਹੈ? ਅੱਜ ਮੈਂ ਕਿੱਥੇ ਹਾਂ? ਮੈਂ ਉੱਥੇ ਹਾਂ ਜਿੱਥੇ ਉਹ ਹਾਜ਼ਰ ਨਾਜ਼ਰ ਹੈ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਉਹ ਹੁੰਦੀ ਹੈ ਜਿੱਥੇ ਅਸੀਂ ਪੈਰ ਧਰਦੇ ਹਾਂ। ਉਸ ਆਲੇ ਦੁਆਲੇ ਦੀ ਧਰਤੀ ਨੂੰ ਅਸੀਂ ਆਪਣੀ ਸੁੰਦਰਤਾ ਨਾਲ ਵੇਖੀਏ, ਆਪਣੀ ਸੋਹਣੀ ਸੋਚ ਨਾਲ ਵੇਖੀਏ, ਅਤੇ ਸਾਡਾ ਆਲਾ ਦੁਆਲਾ ਸਾਨੂੰ ਹੋਰ ਵੀ ਖੂਬਸੂਰਤ ਲੱਗਣ ਲੱਗ ਪੈਂਦਾ ਹੈ। ਸਾਡੀਆਂ ਇੱਛਾਵਾਂ ਦਾ ਦਰਿਆ ਬੜਾ ਸੂਖਮ ਹੈ, ਉਹ ਸਾਡੀ ਆਪਣੀ ਹੋਂਦ ਨੂੰ ਗਵਾ ਦਿੰਦਾ ਹੈ। ਅਤੇ ਅਜੋਕੇ ਯੁੱਗ ਵਿੱਚ ਮੈਂ ਉੱਥੇ ਹਾਂ ਜਿੱਥਾਂ ਕਈ ਵਾਰੀ ਅਸੀਂ ਲੱਗਦਾ ਹੈ ਕਿ ਅਸੀਂ ਆਪਣੇ ਹੱਥ ਵਿੱਚ ਫੜੇ ਫੋਨ ਨਾਲ ਹੀ ਸਾਰੀ ਜ਼ਿੰਦਗੀ ਸਮੇਟ ਦਿੰਦੇ ਹਾਂ। ਕਈ ਵਾਰੀ ਅਸੀਂ ਲੱਭਦੇ ਹਾਂ ਕਿ ਕਿਸੇ ਦੇ ਲਿਖੇ ਹੋਏ ਬੋਲ ਸਾਨੂੰ ਹਮੇਸ਼ਾ ਸਾਡੀ ਹੋਂਦ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਸੋਚ ਬੇਚੈਨ ਹੋ ਜਾਂਦੀ ਹੈ। ਇਹ ਚੇਤਨਾ ਸਾਡੀਆਂ ਇਹਨਾਂ ਦਿਮਾਗੀ ਨਸਾਂ ਰਾਹੀਂ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਰਕਤਾਂ ਪੈਦਾ ਕਰਦੀ ਹੈ, ਬੰਦਰ ਚੇਂਜ ਕਰਦੀ ਹੈ। ਇਹ ਚੇਤਨਾ ਸਾਡੇ ਸਰੀਰ ਵਿੱਚ ਹਾਜ਼ਰ ਹੁੰਦੀ ਹੈ। ਇਹ ਚੇਤਨਾ ਸਾਡੀਆਂ ਨਜ਼ਰਾਂ, ਸਾਡੇ ਵਿਚਾਰਾਂ, ਸਾਡੇ ਕੰਮ ਕਰਨ ਦੇ ਤਰੀਕੇ ਰਾਹੀਂ ਦੂਜੀ ਜਗ੍ਹਾ ਵਿੱਚ ਵੀ ਜਾਂਦੀ ਹੈ। ਹੁਣ ਸੂਖਮ ਕਲਾਵਾਂ, ਕੁਆਂਟਮ ਫਿਜ਼ਿਕਸ, ਹੁਣ ਛੋਟੇ ਛੋਟੇ ਅਣੂ ਤੱਤਾਂ ਨਾਲ ਐਨਰਜੀ ਕਿਵੇਂ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੀ ਹੈ, ਇਹਦੇ ਵੀ ਵਿਗਿਆਨੀ ਮੰਨਦੇ ਨੇ ਕਿ ਸਾਡੀ ਸੋਚ ਦੇ ਨਾਲ ਹੀ ਸਾਡਾ ਆਲਾ ਦੁਆਲਾ ਸਾਡੀ ਚੇਤਨਾ ਨੂੰ ਪ੍ਰਭਾਵਿਤ ਕਰਦਾ ਹੈ। ਵਿਗਿਆਨੀ ਹੈਰਾਨ ਹੁੰਦੇ ਨੇ ਕਿ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਉਦੋਂ ਸਾਡਾ ਚੇਤਨਾ ਅਚੇਤ ਮਨ ਫਿਰ ਵੀ ਜਾਗਦਾ ਹੁੰਦਾ ਹੈ। ਇਹ ਸਾਡੇ ਉਸ ਅਚੇਤ ਮਨ ਅਤੇ ਸਰੀਰ ਵਿੱਚ ਕੀ ਰਿਸ਼ਤਾ ਹੈ ਜੋ ਬੜਾ ਸੂਖਮ ਅਤੇ ਅਦੇਖੇ, ਜੋ ਸਾਹਿਬ ਨਜ਼ਰ ਨਹੀਂ ਆਉਂਦਾ, ਉਹਦਾ ਅਹਿਸਾਸ ਹੌਲੀ ਹੌਲੀ ਹੁੰਦਾ ਹੈ। ਕਦੀ ਕਦੀ ਮੂੰਹ ਹਨੇਰੇ ਨਿਰਣੇ ਕਾਲਜੇ ਜਦੋਂ ਜਾਗ ਖੁੱਲ੍ਹਦੀ ਹੈ ਕਦੀ ਕਦੀ ਸਵੇਰੇ ਉੱਠ ਕੇ ਜੇ ਕਿਤੇ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਦੀ ਉਹਨਾਂ ਥਾਵਾਂ ਨੂੰ ਵੇਖੋ ਜਿਹੜੀਆਂ ਥਾਵਾਂ 'ਤੇ ਅਸੀਂ ਰੋਜ਼ ਲੰਘਦੇ ਹਾਂ। ਕਦੀ ਕਦੀ ਜੇ ਤੁਸੀਂ ਬੱਸ ਸਟਾਪ 'ਤੇ ਘਰ ਨੂੰ ਪੈਦਲ ਜਾਂਦੇ ਹੋ, ਜੇ ਤੁਸੀਂ ਬੱਸਾਂ 'ਤੇ ਬਹਿ ਕੇ ਆਉਂਦੇ ਹੋ, ਪੈਦਲ ਰਸਤਿਆਂ ਵਿੱਚੋਂ ਪਹਾੜੀਆਂ ਟੇਢੇ ਮੇਢੇ ਰਸਤਿਆਂ 'ਚੋਂ ਲੰਘਦੇ ਤੁਸੀਂ ਘਰ ਨੂੰ ਆਉਂਦੇ ਹੋ, ਟੋਬੇ ਵਿੱਚ ਨਹਾਉਂਦੀਆਂ ਬੱਤਕਾਂ ਨੂੰ ਵੇਖਦੇ ਹੋ, ਅਤੇ ਉਹੋ ਰਸਤਿਆਂ ਨੂੰ ਕਿਤੇ ਸੂਰਜ ਚੜ੍ਹਨ ਤੋਂ ਪਹਿਲਾਂ ਵੇਖੋ ਸਵੇਰੇ ਸਵੇਰੇ, ਅਤੇ ਸ਼ਾਇਦ ਜੀਵਨ ਦਾ ਇੱਕ ਅਨੁਭਵ ਵੱਖਰੇ ਢੰਗ ਵਿੱਚ, ਵੱਖਰੇ ਰੰਗ ਵਿੱਚ ਸਾਡੇ ਸਾਹਮਣੇ ਆ ਜਾਂਦਾ ਹੈ। ਜਦੋਂ ਅਸੀਂ ਸੁੱਤੇ ਹੁੰਦੇ ਹਾਂ ਚੇਤਨਾ ਸਾਡੇ ਨਾਲ ਹੁੰਦੀ ਹੈ,
ਜਦੋਂ ਅਸੀਂ ਜਾਗਦੇ ਹੁੰਦੇ ਹਾਂ ਇਹ ਚੇਤਨਾ ਸਾਨੂੰ ਰਾਹ ਵਿਖਾਉਂਦੀ ਹੈ। ਅਸੀਂ ਹਨੇਰੇ ਚੁਰਾਹੇ 'ਚ ਖੜ੍ਹੇ ਹਾਂ, ਜੁਗਨੂੰ ਵੀ ਆ ਕੇ ਸਾਨੂੰ ਰਾਹ ਵਿਖਾ ਦਿੰਦਾ ਹੈ ਅਤੇ ਕਦੇ ਕਦੇ ਕੋਈ ਦੀਵਾ ਬਲਦਾ ਵੀ ਸਾਨੂੰ ਰਾਹ ਵਿਖਾ ਦਿੰਦਾ ਹੈ। ਇਹ ਕਿਣਕਾ ਵਜੂਦ, ਛੋਟੀ ਜਿਹੀ ਹੋਂਦ, ਆਪਾ ਵਿਰੋਧੀ ਜੀਵਨ ਸਾਡੇ ਨਾਲ ਹੋ ਸਕਿਆ। ਮਨ ਦੇ ਕਿਸੇ ਕੋਨੇ ਵਿੱਚ ਪਿਆ ਹਨੇਰਾ ਤੁਹਾਨੂੰ ਰੋਸ਼ਨੀ ਵੀ ਦੇ ਸਕਦਾ ਹੈ। ਲੱਭਣ ਤੁਰਨਾ ਪੈਂਦਾ ਹੈ ਜਿਹਨੂੰ ਖੋਜਾ

ਇਹ ਸ੍ਰਿਸ਼ਟੀ ਇੱਕ ਰੰਗ ਤੋਂ ਪੈਦਾ ਹੋਈ ਹੈ, ਇਹ ਸ੍ਰਿਸ਼ਟੀ ਇੱਕ ਰੰਗ ਵਿੱਚ ਸਮਾ ਜਾਵੇਗੀ, ਪਰ ਇਸ ਸ੍ਰਿਸ਼ਟੀ ਵਿੱਚ ਅਸੀਂ ਕੌਣ ਹਾਂ, ਮੈਂ ਕੌਣ ਹਾਂ ਕੋਈ ਨਹੀਂ ਜਾਣਦਾ, ਤੁਸੀਂ ਕੌਣ ਹੋ ਮੈਂ ਕੌਣ ਹੋ ਕੋਈ ਨਹੀਂ ਜਾਣਦਾ।

0: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
1: ਸਟੇਸ਼ਨ ਸਪਾਂਸਰ
2: ਬੈਰੀਬੀ ਓਪਨ ਰੇਂਜ ਚਿੜੀਆ ਘਰ ਵਿੱਚ ਹਾਥੀਆਂ ਨੂੰ ਮਿਲੋ, ਐਲੀਫੈਂਟ ਟ੍ਰੇਲ ਦੀ ਸੈਰ ਕਰੋ ਅਤੇ ਇਹਨਾਂ ਸ਼ਾਨਦਾਰ ਜੀਵਾਂ ਨੂੰ ਉਹਨਾਂ ਦੇ ਵਿਸ਼ਾਲ ਕੁਦਰਤੀ ਮਾਹੌਲ ਵਿੱਚ ਨੇੜਿਓਂ ਦੇਖੋ। ਹਾਥੀਆਂ ਦੇ ਝੁੰਡ ਨੂੰ ਇਕੱਠੇ ਦੇਖੋ ਅਤੇ ਉਹਨਾਂ ਦੇ ਵਿਲੱਖਣ ਰਿਸ਼ਤਿਆਂ ਅਤੇ ਵਿਹਾਰਾਂ ਬਾਰੇ ਜਾਣੋ ਜੋ ਹਾਥੀਆਂ ਨੂੰ ਇੰਨਾ ਖਾਸ ਬਣਾਉਂਦੇ ਹਨ।
3: ਅੱਜ ਹੀ zoo.org.au ਤੇ ਆਪਣੀ ਫੇਰੀ ਦੀ ਯੋਜਨਾ ਬਣਾਓ।
1: ਸਟੇਸ਼ਨ ਸਪਾਂਸਰ
4: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
5: Authorized by the Victorian Government, Melbourne.
1: Station sponsor.
6: Victoria de Parivar. Victorian Energy Compare vart ke apne layi sab to sasta energy offer lab sakte han. Ausatan jinna lokan ne is saal Victorian Energy Compare vartya, unna ne sab to kat kimat wale offer naal apna plan badal ke $230 bachaye han. Search karo Victorian Energy Compare ja compare.energy.vic.gov.au ਤੇ ਜਾਓ। ਆਪਣੀ ਭਾਸ਼ਾ ਵਿੱਚ ਮਦਦ ਲਈ 1314 50 ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੈਟਿੰਗ ਸਰਵਿਸਿਜ਼ ਨੂੰ ਕਾਲ ਕਰੋ। ਵਿਕਟੋਰੀਅਨ ਗਵਰਨਮੈਂਟ ਮੈਲਬਰਨ ਵੱਲੋਂ ਅਧਿਕਾਰਤ
1: ਸਟੇਸ਼ਨ ਸਪਾਂਸਰ
7: ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM ਦਿ ਵਰਲਡ ਐਟ ਨਾਈਟ।
8: ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ FM, ਮੈਂ ਹਾਂ ਬਿੱਕੀ ਸਿੰਘ, ਲੈ ਕੇ ਹਾਜ਼ਰ ਪ੍ਰੋਗਰਾਮ ਗੱਲਾਂ ਚੋਂ ਗੱਲ। ਪਲੈਂਟੀ ਵੈਲੀ FM ਕਮਿਊਨਿਟੀ ਰੇਡੀਓ ਸਟੇਸ਼ਨ ਹੈ ਜਿੱਥੇ ਅਸੀਂ ਸਰਕਾਰ ਵੱਲੋਂ ਦਿੱਤੀਆਂ ਕੁਛ ਹਦਾਇਤਾਂ ਅਨੁਸਾਰ, ਕੁਛ ਨਿਯਮਾਂ ਅਨੁਸਾਰ ਕੁਛ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੂਚਨਾਵਾਂ ਆਮ ਤੌਰ 'ਤੇ ਅੱਧੇ ਘੰਟੇ ਘੰਟੇ ਦੇ ਸੈਗਮੈਂਟ ਵਿੱਚ ਆਉਂਦੀਆਂ ਨੇ। ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਜਿਹਦੇ ਵਿੱਚ ਅਸੀਂ ਜ਼ਿੰਦਗੀ ਜਿਉਣ ਅਤੇ ਦਿਸ਼ਾ ਨਿਰਦੇਸ਼ ਉਹਦੀ ਗੱਲ ਕਰਦੇ ਹਾਂ। ਸਾਡੀ ਗੁਰਬਾਣੀ ਦੇ ਵਿੱਚੋਂ ਮਿਲੇ ਸਾਨੂੰ ਰਾਹ ਕੀ ਦਿਸਾਉਂਦੇ ਨੇ, ਉਸ ਦਾ ਜ਼ਿਕਰ ਵੀ ਅਸੀਂ ਕਰਦੇ ਹਾਂ। ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਕੋਈ 15 ਮਿੰਟ ਬਾਅਦ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਪਰਮਜੀਤ ਕੌਰ ਹੋਰੀ ਵੀ ਸਾਡੇ ਨਾਲ ਸਾਂਝ ਪਾਉਣਗੇ, ਅਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜੇ ਕਾਫੀ ਸਮਾਂ ਵਕਫਾ ਪਾ ਕੇ ਰਹੇ, ਗੈਪ ਪਾ ਕੇ ਰਹੇ, ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਜ਼ਿੰਦਗੀ ਨੂੰ ਜਿਉਣ ਲਈ, ਵੇਖਣ ਲਈ ਕੀ ਰਾਹ ਅਪਣਾਉਂਦੇ। ਪਹਿਲਾ ਸੈਗਮੈਂਟ ਜਿੱਥੇ ਸਾਨੂੰ ਅਧਿਆਤਮਕ ਰੂਹਾਨੀ ਜੀਵਨ ਜਿਉਣ ਦੀ ਦਿਸ਼ਾ ਦਿੰਦਾ ਹੈ, ਉੱਥੇ ਨਾਲੇ ਨਾਲ ਜੀਵਨ ਦਾ ਰਸ ਭਰਨ ਲਈ ਜੋ ਅਸੀਂ ਆਲੇ ਦੁਆਲੇ ਜੋ ਤੱਕਦੇ ਹਾਂ ਉਹ ਸਾਨੂੰ ਪ੍ਰਭਾਵਿਤ ਵੀ ਕਰਦਾ ਹੈ। ਸਾਡੇ ਗੀਤਾਂ, ਸ਼ਾਇਰਾਂ, ਬਾਬਿਆਂ ਕਵਿਤਾਵਾਂ, ਨਾਵਲਾਂ, ਕਹਾਣੀਆਂ ਰਾਹੀਂ ਬਹੁਤ ਸਾਰੀਆਂ ਗੱਲਾਂ ਸਾਨੂੰ ਇੱਥੇ ਯਾਦ ਰਹਿੰਦੀਆਂ ਨੇ, ਮਿਲਦੀਆਂ ਨੇ, ਅਤੇ ਅਜੋਕੇ ਯੁੱਗ ਵਿੱਚ ਬਹੁਤ ਸਾਰੀਆਂ ਗੱਲਾਂ ਵੱਖ ਵੱਖ ਵਣਗੀਆਂ ਦੇ ਵਿੱਚ ਸਾਡੇ ਸਾਹਮਣੇ ਵੀ ਆਉਂਦੀਆਂ ਨੇ। ਜਦੋਂ ਕਿਤੇ ਅਸੀਂ ਪੜ੍ਹਨ ਕਿਤਾਬ ਪੜ੍ਹਨ ਨੂੰ ਨਾ ਜੀ ਕਰਦਾ ਹੋਵੇ, ਅੱਜ ਕੱਲ੍ਹ ਅਸੀਂ ਕਿਤਾਬਾਂ ਸੁਣ ਵੀ ਸਕਦੇ ਹਾਂ। ਜਦੋਂ ਕਿਤੇ ਅਸੀਂ ਗੀਤ ਸੁਣਨ ਦਾ ਮਨ ਹੋਵੇ ਤਾਂ ਅਸੀਂ ਗੀਤਾਂ ਨੂੰ ਵੇਖ ਵੀ ਸਕਦੇ ਹਾਂ, ਅਤੇ ਜਦੋਂ ਕਿਤੇ ਕਿਸੇ ਦਾ ਕੋਈ ਵਿੱਚ ਜਿਹਦੇ ਮਨ ਦੇ ਵਿੱਚ ਜ਼ਿਆਦਾ ਕੋਈ ਡੂੰਘਾਈ ਦੇ ਅਨੁਚਾਰਕ ਵਿਚਾਰ ਆਏ ਹੋਣ ਤਾਂ ਸਾਡੇ ਸਾਹਮਣੇ ਬਨਾਉਟੀ ਬਿੱਧੀ ਉਹਨਾਂ ਵਿਚਾਰਾਂ ਨੂੰ ਵੱਖਰੇ ਵੱਖਰੇ ਰੂਪ ਵਿੱਚ, ਚਾਹੇ ਗੀਤ ਹੋਵੇ, ਚਾਹੇ ਸੰਗੀਤ ਹੋਵੇ, ਚਾਹੇ ਉਹਦੀ ਕਹਾਣੀ ਹੋਵੇ, ਚਾਹੇ ਉਹਦੇ 'ਤੇ ਛੋਟੀ ਮੋਟੀ ਚਲਚਿੱਤਰ ਬਣਾਉਣੇ ਹੋਣ, ਚਾਹੇ ਉੱਥੇ ਕਾਰਟੂਨ ਬਣਾਉਣੇ ਹੋਣ, ਇਹ ਸਾਰੀਆਂ ਸੁਵਿਧਾਵਾਂ ਸਾਨੂੰ ਮਿਲਦੀਆਂ ਨੇ। ਪਰ ਦੁਨੀਆ ਬਦਲ ਰਹੀ ਹੈ, ਨਵੀਂ ਤਕਨੀਕ ਸਿੱਖਣ ਲਈ ਉਹਦੇ ਲਈ ਥੋੜ੍ਹੀ ਜਗਿਆਸੂ ਮਨ ਹੋਣਾ ਚਾਹੀਦਾ ਹੈ। ਜ਼ਿੰਦਗੀ ਦਾ ਇੱਕ ਪਲ ਇਹ ਵੀ ਹੁੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਸੁਨੇਹੀ ਸੱਜਣਾਂ ਮਿੱਤਰਾਂ ਨਾਲ ਕਿੱਦਾਂ ਦਾ ਸਾਂਝ ਰੱਖਦੇ ਹਾਂ। ਪਰਦੇਸੀ ਮਨਾਂ ਦੇ ਵਿੱਚ ਵਿਯੋਗ ਵਿਛੋੜਾ ਇੱਕ ਆਮ ਜੀ ਗੱਲ ਹੋ ਜਾਂਦੀ ਹੈ। ਜਦੋਂ ਅਸੀਂ ਆਉਂਦੇ ਹਾਂ ਨਵੇਂ ਨਵੇਂ ਸਾਡਾ ਜੀ ਨਹੀਂ ਲੱਗਦਾ, ਮੁੜ ਕੇ ਸਾਡਾ ਇੱਥੋਂ ਦੇ ਲੋਕਾਂ ਦੀ ਲੋਕਾਂ ਨਾਲ ਮਿੱਟੀ ਨਾਲ ਆਉਣ ਜਾਣ ਦੇ ਸਾਧਨਾਂ ਨਾਲ ਇਹਨਾਂ ਥਾਵਾਂ ਨਾਲ ਪਿਆਰ ਪੈ ਜਾਂਦਾ ਆ ਅਤੇ ਫਿਰ ਸਾਡਾ ਘਰ ਜਾਣ ਨੂੰ ਜੀ ਨਹੀਂ ਕਰਦਾ। ਮਨ ਅੰਦਰੋਂ ਰੋਜ਼ ਸ਼ਾਮ ਨੂੰ ਆਪਣੇ ਘਰਾਂ 'ਚ ਫਿਰਦਾ ਆ, ਕੋਈ ਪਿੰਡ ਫਿਰਦਾ ਆ, ਕੋਈ ਸ਼ਹਿਰ ਫਿਰਦਾ ਆ, ਕੋਈ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਆ, ਅਤੇ ਅਕਸਰ ਬਹੁਤੀ ਵਾਰੀ ਬਹੁਤਾ ਸਮਾਂ ਅਸੀਂ ਵਟਸਐਪ ਜਾਂ ਵੀਡੀਓ ਕਾਲਾਂ 'ਤੇ ਇੱਕ ਦੂਜੇ ਸੱਜਣਾ ਮਿੱਤਰਾਂ ਨਾਲ ਬਿਤਾਉਂਦੇ ਹਾਂ। ਪੰਜਾਬੀ ਪਰਦੇਸੀ ਜਿੱਥੇ ਆਪਣੇ ਆਲੇ ਦੁਆਲੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਨੇ, ਉੱਥੇ ਆਪਣੇ ਅੰਦਰਲੇ ਮਚਲਦੇ ਜਜ਼ਬਾਤਾਂ ਨਾਲ ਸੋਹਣੇ ਦੇਸ਼ ਪੰਜਾਬ ਨੂੰ ਹੋਰ ਸੋਹਣਾ ਬਣਾਉਣ ਲਈ ਤਾਂਗ ਵੀ ਰੱਖਦੇ ਨੇ ਔਰ ਬੜੀ ਸ਼ਿੱਦਤ ਨਾਲ ਤਾਂਗ ਰੱਖਦੇ ਨੇ। ਅਸੀਂ ਅਕਸਰ ਆਪਣੇ ਸੁਨੇਹੀਆਂ ਸੱਜਣਾ ਮਿੱਤਰਾਂ ਪ੍ਰੇਮੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਾਂ, ਉਹਨਾਂ ਦੀ ਮਾਲੀ ਮਦਦ ਕਰਦੇ ਹਾਂ, ਪੜ੍ਹਨ ਲਿਖਾਉਣ ਦੀ ਜ਼ਿੰਮੇਵਾਰੀ ਲੈਂਦੇ ਹਾਂ, ਲੋੜ ਵੇਲੇ ਮਦਦ ਵੀ ਕਰਦੇ ਹਾਂ। ਪਰ ਅਕਸਰ ਕਈ ਵਾਰੀ ਅਸੀਂ ਇਹ ਵੀ ਵੇਖਦੇ ਹਾਂ ਕਿ ਇਹੋ ਜਿਹੀ ਮਦਦ ਕਰਦੇ ਕਰਦੇ ਕਈ ਲੋਕ ਸਾਡੇ ਇਸ ਦਿਆਲੂ ਸੁਭਾਅ ਦੀ, ਸਾਡੇ ਇਸ ਵਿਯੋਗ 'ਚੋਂ ਉੱਗੇ ਪੁੰਗਰੇ ਬੂਟੇ ਨੂੰ ਗਲਤ ਇਸਤੇਮਾਲ ਕਰਦੇ ਨੇ, ਆਪਣੀਆਂ ਲੋੜਾਂ ਨੂੰ ਬਹਾਨਾ ਬਣਾ ਕੇ ਪੈਸੇ ਮੰਗਾਉਂਦੇ ਨੇ, ਡੋਲਰ ਮੰਗਾਉਂਦੇ ਨੇ, ਚੀਜ਼ਾਂ ਮੰਗਾਉਂਦੇ ਨੇ, ਫੋਨ ਮੰਗਾਉਂਦੇ ਨੇ, ਅਤੇ ਫਿਰ ਸ਼ਾਇਦ ਇਸ ਚੀਜ਼ ਦਾ ਅਹਿਸਾਨ ਲਾ ਕੇ ਸਾਰੀ ਜ਼ਿੰਦਗੀ ਇੱਕ ਦੂਜੇ ਦਾ ਮੂੰਹ ਵੀ ਨਹੀਂ ਵੇਖਦੇ। ਜੀ ਹਾਂ, ਸਾਡੇ ਰਿਸ਼ਤੇ, ਸਾਡੀਆਂ ਗੱਲਾਂ, ਸਾਡੇ ਪਿਆਰ ਬੜੇ ਸੂਖਮ ਹੁੰਦੇ ਨੇ। ਮੈਂ ਆਮ ਥੋੜ੍ਹਾ ਹੌਲੀ ਹੌਲੀ ਇਸ ਗੱਲ ਵੱਲ ਚੱਲਦਾ ਜਾ ਰਿਹਾ ਕਿ ਬਹੁਤੇ ਪਰਦੇਸੀ ਜਜ਼ਬਾਤੀ ਤੌਰ 'ਤੇ ਜ਼ਿਆਦਾ ਸੂਖਮ ਹੋ ਜਾਂਦੇ ਆ, ਕਿਉਂਕਿ ਉਹ ਆਪਣੇ ਤੋਂ ਦੂਰ ਹੁੰਦੇ ਨੇ, ਆਪਣੇ ਛੋਟਿਆਂ ਤੋਂ ਦੂਰ ਹੁੰਦੇ ਨੇ, ਅਤੇ ਕਈ ਵਾਰੀ ਉਹ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਚੁੱਕੇ ਆਪਣੇ ਗਵਾਚ ਚੁੱਕੇ ਉਹਨਾਂ ਰਿਸ਼ਤਿਆਂ ਨੂੰ ਨਵੇਂ ਬਣਾਏ ਰਿਸ਼ਤਿਆਂ 'ਚੋਂ ਲੱਭਦੇ ਨੇ ਅਤੇ ਮਦਦ ਕਰਕੇ ਆਪਣਾ ਜੀਵਨ ਸੌਖਾ ਕਰਨ ਦੀ ਤਾਂਗ ਰੱਖਦੇ ਆਪਣਾ ਬਚਾਇਆ ਸਰਮਾਇਆ ਵੀ ਸਾਂਝਾ ਕਰ ਦਿੰਦੇ ਨੇ। ਜ਼ਿੰਦਗੀ ਜਿੰਨੀ ਪਦਾਰਥਵਾਦੀ ਨਾ ਹੋਵੇ ਜ਼ਿੰਦਗੀ ਉਨੀ ਸੌਖੀ ਹੈ, ਪਰ ਅਸੀਂ ਅਕਸਰ ਇਹਨਾਂ ਗੱਲਾਂ ਤੋਂ ਦੂਰ ਭੱਜ ਜਾਂਦੇ ਹਾਂ। ਪਦਾਰਥਵਾਦੀ ਯੁੱਗ ਦੇ ਵਿੱਚ ਜਿੱਥੇ ਸਾਡੇ ਰਿਸ਼ਤਿਆਂ ਦੇ ਵਿੱਚ ਤਣਾਅ ਆਉਂਦੇ ਨੇ, ਸਾਡੇ ਇੱਕ ਦੂਜੇ ਨਾਲ ਮਿਲਣ ਉੱਠਣ ਬਹਿਣ ਦੀਆਂ ਗੱਲਾਂ ਦੇ ਵਿੱਚ ਤਣਾਅ ਆਉਂਦੇ ਨੇ, ਉੱਥੇ ਵਕਤ ਦੀ ਕਮੀ ਕਰਕੇ ਅਸੀਂ ਇਹਨਾਂ ਤਣਾਵਾਂ ਨੂੰ ਸਹੀ ਤਰੀਕੇ ਨਾਲ ਨਜਿੱਠਣ ਦੀ ਬਜਾਏ ਕੋਰਟ ਕਚਹਿਰੀਆਂ ਹੋਰ ਕੰਮਾਂ ਵਿੱਚ ਪੈ ਜਾਂਦੇ ਹਾਂ ਅਤੇ ਜ਼ਿੰਦਗੀ ਦਾ ਅਸਲੀ ਮਕਸਦ ਤੋਂ ਦੂਰ ਹੋ ਜਾਂਦੇ ਹਾਂ। ਜਾਣ ਵਾਲੇ ਕਦੇ ਆਉਂਦੇ ਨਹੀਂ, ਜ਼ਿੰਦਗੀ ਇੱਕ ਪਾਣੀ ਵਾਂਗੂ ਵਗਦੀ ਰਹਿੰਦੀ ਹੈ, ਪਰ ਇਹ ਗੱਲ ਸਾਨੂੰ ਹੌਲੀ ਹੌਲੀ ਕਦੀ ਕਦੀ ਦੇਰ ਨਾਲ ਹੀ ਸਮਝ ਆਉਂਦੀ ਹੈ। ਜੇ ਨਹੀਂ ਤਾਂ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਜੋ ਆਰਫ ਹੋਣੀ ਕਹਿ ਰਹੇ ਨੇ।

0: ਆਰਫ ਹੋਣਾਂ ਨੇ ਜ਼ਿੰਦਗੀ ਨੂੰ ਜਿਉਣ ਦਾ ਜਿਹੜਾ ਸਿਲਾ ਆ ਉਹ ਯਾਰ ਨੂੰ ਮਨਾਉਣ ਦੀ ਗੱਲ ਕੀਤੀ ਹੈ ਅਤੇ ਜਾਣ ਵਾਲੇ ਕੋਈ ਆਉਂਦੇ ਨਹੀਂ। ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ ਐੱਫ ਐੱਮ ਅਤੇ ਅਸੀਂ ਇਸ ਵੇਲੇ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵਿੱਚ ਦਾਖਲ ਹੋ ਗਏ ਹਾਂ ਅਤੇ ਦੂਜੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਜ਼ਿੰਦਗੀ ਜਿਉਣ ਦੀ ਜ਼ਿੰਦਗੀ ਸੁਖਾਲੀ ਕਰਨ ਦੀਆਂ ਗੱਲਾਂ ਦੀ ਗੱਲ ਕਰਦੇ ਹਾਂ ਉੱਥੇ ਨਾਲੋਂ ਨਾਲ ਕੋਈ ਸਾਡੇ ਪ੍ਰਾਹੁਣੇ ਸੱਜਣ ਆਏ ਹੋਣ ਅਤੇ ਅਸੀਂ ਉਹਨਾਂ ਨਾਲ ਵੀ ਸਾਂਝ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਜ਼ਿੰਦਗੀ ਤੋਂ ਉਹਨਾਂ ਦੇ ਤਜ਼ਰਬਿਆਂ ਤੋਂ ਸਿੱਖਣ ਦੀ ਜਦੋਂ ਗੱਲ ਕਰਦੇ ਹਾਂ ਅਤੇ ਫਿਰ ਕਿਉਂ ਨਾ ਉਹਨਾਂ ਦਾ ਕੀ ਕਹਿੰਦੇ ਵੀ ਲਾਹਾ ਲਿਆ ਜਾਵੇ ਅਤੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਮੈਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਬੜੇ ਚਿਰ ਬਾਅਦ ਅੱਜ ਸਟੂਡੀਓ ਦੇ ਵਿੱਚ ਰੌਣਕਾਂ ਲੱਗੀਆਂ ਨੇ ਅਤੇ ਪਰਮਜੀਤ ਕੌਰ ਹੋਰੀ ਵੀ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਪਹੁੰਚੇ ਅੱਜ ਥੋੜ੍ਹੇ ਤੋਂ ਕਈ ਵਾਰੀ ਉਹ ਮੇਰੇ ਨਾਲ ਹੀ ਆ ਜਾਂਦੇ ਥੋੜ੍ਹੀ ਦੇਰ ਨਾਲ ਪਹੁੰਚੇ ਨੇ। ਪਰਮਜੀਤ ਕੌਰ ਜੀ ਤੁਹਾਡਾ ਪਲੈਂਟੀ ਵੈਲੀ ਐੱਫ ਐੱਮ 'ਤੇ 88.6 ਦੇ ਸਟੂਡੀਓ ਵਿੱਚ ਸਵਾਗਤ ਹੈ।
1: ਸੇਖੋ ਸਾਹਿਬ ਮੇਰੇ ਵੱਲੋਂ ਤੁਹਾਨੂੰ ਵੀ ਅਤੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਨੂੰ ਵੀ ਪਤਾ ਆ ਕਿ ਮੈਂ ਬੜੀ ਦੇਰ ਬਾਅਦ ਅੱਜ ਆਪਣੀ ਰੂਹ ਦੀ ਖੁਰਾਕ ਲੈਣ ਆਈ ਹਾਂ।
0: ਕਿਆ ਬਾਤ ਹੈ।
1: ਅਤੇ ਇੱਥੇ ਆ ਕੇ ਸੱਚੀ ਮਨ ਜਿਹੜਾ ਆ ਉਹ ਬਹੁਤ ਖੁਸ਼ ਹੁੰਦਾ ਆ ਅਤੇ ਮੈਨੂੰ ਵੀ ਇੰਝ ਲੱਗਦਾ ਹੈ ਕਿ ਜ਼ਿੰਦਗੀ ਜਿਹੜੀ ਆ ਉਹ ਗੁਲਜ਼ਾਰ ਹੋ ਜਾਂਦੀ ਆ।
0: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਕਦੇ ਕਦੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਇਸ ਵੇਲੇ ਕੰਮ ਤੋਂ ਬਾਅਦ ਸਿੱਧੇ ਸਟੂਡੀਓ 'ਚ ਆ ਜਾਣਾ ਅਤੇ ਕਦੇ ਕਦੇ ਔਖਾ ਜਿਹਾ ਲੱਗਦਾ, ਕਦੇ ਕਦੇ ਮੈਂ ਟ੍ਰੈਫਿਕ 'ਚ ਫਸਿਆ ਹੁੰਦਾ ਵੀ ਸ਼ਾਇਦ ਦੇਰ ਹੋ ਜਾਏਗੀ, ਪਰ ਇੱਥੇ ਆ ਕੇ ਜਿਹੜੀ ਤੁਹਾਨੂੰ ਗੱਲ ਲੱਗਦੀ ਹੈ ਵੀ ਰੂਹ ਦੀ ਖੁਰਾਕ ਹੈ, ਜਿਸ ਚੀਜ਼ ਨੂੰ ਮੇਰੇ ਇੱਥੇ ਰੇਡੀਓ ਸਟੇਸ਼ਨ ਦੇ ਕਈ ਸਾਥੀ ਕਹਿੰਦੇ ਸੀ ਵੀ ਜੇ ਤੂੰ ਇੰਜੋਏ ਕਰਦਾ ਪ੍ਰੋਗਰਾਮ ਨੂੰ, ਹਾਂ ਮਿਊਜ਼ਿਕ ਨੂੰ ਇੰਜੋਏ ਕਰਦਾ ਤਾਂ ਫਿਰ ਤੂੰ ਵਧੀਆ ਪ੍ਰੋਗਰਾਮ ਲੰਮਾ ਸਮਾਂ ਕਰੇਗਾ। ਅਤੇ ਦਰਅਸਲ ਸੱਚੀ ਮਜ਼ਾ ਆ ਰਿਹਾ ਅਤੇ ਤੁਸੀਂ ਵੀ ਅੱਜ ਉਸ ਗੱਲ ਦੇ ਉੱਤੇ ਜਿਹਨੂੰ ਕਹਿੰਦੇ ਵੀ ਤਾਲਾ ਲਾ ਤਾ ਵੀ ਰੂਹ ਦੀ ਖੁਰਾਕ ਹੈ, ਮੋਹਰ ਲਾ ਤੀ ਵੀ ਮੈਂ ਵੀ ਇੱਥੇ ਇਸ ਕਰਕੇ ਉਨੀ ਕੁ ਰੂਹ ਦੀ ਖੁਰਾਕ ਹੈ। ਅਤੇ ਪਤਾ ਨਹੀਂ ਰੂਹ ਦੀ ਖੁਰਾਕ ਅਸੀਂ ਹੈਗੀ ਕਿ ਨਹੀਂ, ਕੋਈ ਜਿਹੜੇ ਬਹੁਤੇ ਰੂਹਾਨੀ ਵਾਲੇ ਬਾਬੇ ਆ ਸਾਡੇ ਪਿੱਛੇ ਹੀ ਨਾ ਪੈ ਜਾਣ।
1: ਚਲੋ ਇਹ ਉਹਨਾਂ ਦੇ ਮਨ ਦੀ ਅਵਸਥਾ ਆ, ਹਰ ਬੰਦੇ ਦਾ ਆਪੋ ਆਪਣਾ
0: ਸੋਚਣ ਦਾ
1: ਜੀਣ ਦਾ ਤਰੀਕਾ ਆ ਤੇ ਜੋ ਜਿਹਨੂੰ ਚੰਗਾ ਲੱਗਦਾ ਆ ਉਹ ਉੱਥੇ ਰੱਬ ਉੱਥੇ ਲੱਭ ਪੈਂਦਾ ਆ। ਹਰ ਬੰਦੇ ਨੇ ਆਪਣਾ ਯਾਰ ਮਨਾਉਣਾ ਆ ਜਿੱਦਾਂ ਦਾ ਉਹਦਾ ਮਨ ਜਾਵੇ।
0: ਤੁਸੀਂ ਬੜੇ ਚਿਰ ਬਾਅਦ ਆਏ ਹੋ, ਮੈਨੂੰ ਤਾਂ ਲੱਗਾ ਪਤਾ ਨਹੀਂ ਪਾਕਿਸਤਾਨ ਨਾਲ ਚੱਲ ਗਏ ਹੋਣ ਕਿਉਂਕਿ ਤੁਸੀਂ ਲਾਹੌਰ ਬੜਾ ਗਏ ਸੀ ਅਤੇ ਜਾਂ ਪੰਜਾਬ ਨਾਲ ਚੱਲ ਗਏ ਹੋਣ, ਕਿੱਥੇ ਰਹੇ ਸੋ ਇੰਨੇ ਦਿਨ?
1: ਨਹੀਂ ਨਹੀਂ ਇਹ ਜਿਹੜਾ ਮੌਸਮ ਆ ਨਾ ਸਰਦੀਆਂ ਦਾ ਮੌਸਮ ਆ, ਮੈਨੂੰ ਲੱਗਦਾ ਕਿ ਸਰਦੀਆਂ ਦਾ ਮੌਸਮ ਵੀ ਥੋੜ੍ਹਾ ਜਿਹਾ ਤੁਹਾਡੇ ਲਈ ਔਖਾ ਹੋ ਜਾਂਦਾ ਆ ਕਿ ਇਹੋ ਜਿਹੇ ਗੰਦੇ ਮੌਸਮ 'ਚ ਮੈਲਬਰਨ ਦਾ ਮੌਸਮ ਜਿਹੜਾ ਆ ਉਹਦਾ ਕੋਈ ਪੱਕਾ ਪਤਾ ਨਹੀਂ ਹੁੰਦਾ ਵੀ ਅੱਜ ਕਿੰਨੀ ਕੁ ਠੰਡ ਆ। ਅਤੇ ਇਸ ਉਮਰ 'ਚ ਆ ਕੇ ਮੈਨੂੰ ਲੱਗਦਾ ਹੈ ਕਿ ਹੁਣ ਉੱਥੋਂ ਠੰਡ ਤੋਂ ਵੀ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
0: ਨਹੀਂ ਬਿਲਕੁਲ ਸਹੀ ਹੈ ਜੀ, ਮੈਂ ਇਹਨਾਂ ਦੇ ਇੱਕ ਸੱਜਣ ਮੇਰੇ ਪ੍ਰਾਹੁਣੇ, ਇੱਕ ਪ੍ਰਾਹੁਣੇ ਵੀ ਕੀ ਸਾਡੇ ਹੁਣ ਪਰਿਵਾਰ ਮੈਂਬਰ ਬਣ ਗਏ ਨੇ ਅਤੇ ਤੁਸੀਂ ਜਾਣਦੇ ਹੀ ਹੋ ਵੀ ਗੁਰਤੇਜ ਮਾਨ ਜਿਹੜਾ ਇੱਕ ਬੜਾ ਅੱਛਾ ਅਦਾਕਾਰ ਅੰਮ੍ਰਿਤਸਰ ਤੋਂ ਆਇਆ,
1: ਹਾਂਜੀ ਹਾਂਜੀ,
0: ਉਹ ਹਫ਼ਤਾ 10 ਦਿਨ ਪਹਿਲਾਂ ਆਇਆ ਅਤੇ ਜਦੋਂ ਤੁਰਨ ਲੱਗਾ ਕਹਿੰਦਾ ਵੀ ਮੈਂ ਨਾ ਇੱਕ ਅੱਧੀ ਜੈਕਟ ਰੱਖਦਾ, ਹੁਣ ਤਾਂ ਗਰਮੀ ਆ ਗਈ ਹੈ।
1: ਹਾਂਜੀ,
0: ਮੈਂ ਭਰਾਵਾ ਹੱਥ ਜੋੜੇ 'ਤੇ ਰਹਿ ਗਏ, ਤੂੰ ਸਿਆਲ ਦੀ ਤਿਆਰੀ ਕਰਕੇ ਆਈ,
1: ਕੱਪੜੇ ਸਰਦੀਆਂ ਦੇ ਲੈ ਕੇ ਆਈ, ਰਹਿ ਭਾਵੇਂ ਗਰਮੀਆਂ 'ਚ ਜਾ,
0: ਰਹਿ ਭਾਵੇਂ ਤੂੰ ਗਰਮੀਆਂ 'ਚ ਰਹੇ। ਉਹ ਜਿੱਦਣ ਉਹਨੇ ਆਉਣਾ ਸੀ ਉਦਣ ਅਗਲੇ ਦਿਨ ਮੀਂਹ ਪੈ ਗਿਆ ਅਤੇ ਮੈਂ ਫਿਰ ਸੁਨੇਹਾ ਲਾਇਆ, ਮੈਂ ਜੈਕਟਾਂ 3-4 ਹੋਰ ਪਾਲੀ ਫਿਰ ਹੁਣ।
1: ਹਾਏ ਹਾਏ,
0: ਤੁਹਾਡੀ ਗੱਲ ਠੀਕ ਹੈ ਵੀ ਹੁਣ ਜਿਵੇਂ ਅੱਜ ਹੁਣ ਅੱਸੂ ਮਹੀਨਾ ਮੁੱਕ ਚੱਲਿਆ, ਕੱਤਕ ਸ਼ੁਰੂ ਹੋਣਾ ਆ ਅਤੇ ਕੱਤਕ ਮਹੀਨੇ 'ਤੇ ਫਿਰ ਹੁਣ ਸਿਆਲ ਪੰਜਾਬ 'ਚ ਸ਼ੁਰੂ ਹੋ ਜਾਂਦਾ। ਆਮ ਤੌਰ 'ਤੇ ਜਦੋਂ ਪੰਜਾਬ 'ਚ ਸਿਆਲ ਹੁੰਦਾ ਸਾਡੇ ਠੰਡ ਹੋ ਜਾਂਦੀ ਆ, ਮੈਨੂੰ ਲੱਗਦਾ ਜਾਂ ਤਾਂ ਉੱਥੇ ਗਰਮੀ ਰਹੂਗੀ ਜਾਂ ਸਾਡੀ ਠੰਡ ਨਹੀਂ ਜਾ ਗਈ ਅਜੇ ਤੱਕ।
1: ਮੈਨੂੰ ਲੱਗਦਾ ਕਿ ਇਹ ਜਿਹੜੇ ਗਲੋਬਲ ਵਾਰਮਿੰਗ ਹੋ ਰਹੀ ਹੈ, ਪਤਾ ਨਹੀਂ ਲੋਕ ਕਹਿੰਦੇ ਗਲੋਬਲ ਵਾਰਮਿੰਗ ਹੋ ਰਹੀ ਹੈ ਪਰ ਮੈਲਬਰਨ 'ਚ ਤਾਂ ਉਹਦਾ ਕੋਈ ਬਹੁਤਾ ਮੈਨੂੰ ਅਸਰ ਨਜ਼ਰ ਨਹੀਂ ਆ ਰਿਹਾ।
0: ਨਹੀਂ, ਸਾਡੇ ਗਲੋਬਲ ਕੋਲਡਿੰਗ ਹੋ ਰਹੀ ਹੈ ਨਾ।
1: ਕੋਲਡਿੰਗ,
0: ਅਤੇ ਜਿਵੇਂ ਮੈਂ ਕਰਨ ਲੱਗਿਆ ਅਕਤੂਬਰ ਮਹੀਨਾ ਆ ਗਿਆ ਅਤੇ ਸਾਡੇ ਬਹੁਤੇ ਹੁਣ ਜਿਹੜੇ ਪਰਦੇਸੀ ਭਰਾ ਨੇ ਉਹ ਹੁਣ ਇਹਨਾਂ ਦਿਨਾਂ 'ਚ ਜਾਣ ਦੀ ਤਾਂਘ ਵੀ ਹੁੰਦੀ ਆ ਅਤੇ ਉਹਦਾ ਇੱਕ ਵੱਡਾ ਕਾਰਨ ਹੁੰਦਾ ਵੀ ਜੇ ਕੋਈ 3-4 ਹਫ਼ਤੇ ਲਈ ਜਾਂਦਾ ਤਾਂ 4-5 ਵਿਆਹ ਤਾਂ ਵੇਖ ਹੀ ਲੈਂਦਾ ਪੰਜਾਬ ਜਾ ਕੇ।
1: ਬਿਲਕੁਲ, ਵਿਆਹ 'ਚ ਜਾਣਾ ਹੀ, ਪੰਜਾਬ ਜਾਣਾ ਹੀ ਅੱਧਿਆਂ ਵਿਆਹਾਂ ਕਰ, ਉਹਦਾ ਕਾਰਨ ਹੀ ਹੁੰਦਾ ਆ ਵੀ ਕਿਹੜੇ ਕਾਹਦੇ ਲਈ ਜਾਣਾ ਹੈ ਜੀ, ਫਲਾਨੇ ਦਾ ਰਿਸ਼ਤੇਦਾਰ ਦਾ ਵਿਆਹ ਆ, ਫਲਾਨੇ ਰਿਸ਼ਤੇਦਾਰ ਦਾ ਮੰਗਣਾ ਆ, ਕੋਈ ਨਾ ਕੋਈ ਇਹੋ ਜਿਹੀ ਕਹਾਣੀ ਲੱਭ ਪੈਂਦੀ ਆ ਅਤੇ ਫਿਰ ਬਹਾਨਾ ਲੱਭ ਜਾਂਦਾ ਆ ਪੰਜਾਬ ਵਾਪਸ ਜਾਣ ਦਾ।
0: ਵਾਹ ਜੀ ਵਾਹ, ਕਿਆ ਬਾਤ ਹੈ। ਅਤੇ ਮੈਨੂੰ ਕਈ ਵਾਰੀ ਨਾ ਕਈ ਬੜਾ ਹਾਸਾ ਹੁੰਦਾ, ਕਈ ਵਾਰੀ ਸ਼ਾਇਦ ਪਤਾ ਨਹੀਂ ਸ਼ਾਇਦ ਰਿਵਾਜ਼ ਹੈ ਇਹ ਸੁਭਾਵਿਕ ਗੱਲ, ਕੋਈ ਲੋਕ ਕਹਿੰਦੇ ਅਸੀਂ ਵਿਆਹ ਖਾਣ ਚੱਲੇ ਹਾਂ, ਇਹ ਗੱਲ ਸਹੀ ਹੈ, ਤੁਸੀਂ ਸੁਣਿਆ ਗੱਲ ਨਾ?
1: ਇਹ ਨਾ ਕਈ ਇਲਾਕਿਆਂ ਦੇ ਬੋਲਚਾਲ ਦਾ ਤਰੀਕਾ ਹੁੰਦਾ ਆ,
0: ਵਿਆਹ ਖਾਣ ਵੱਲ, ਵਿਆਹ ਤੇ ਜਾਣਾ ਵੱਲ, ਖਾਣਾ ਹੀ ਆ।
1: ਹਾਂ, ਉੱਥੇ ਜਾ ਕੇ ਜਿਹੜੀਆਂ ਚੀਜ਼ਾਂ ਆਮ ਜ਼ਿੰਦਗੀ 'ਚ ਨਹੀਂ ਖਾਧੀਆਂ ਹੁੰਦੀਆਂ ਹੈ ਨਾ, ਉਹ ਫਿਰ ਉੱਧਣ ਜਾ ਕੇ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ। ਖਾਸ ਕਰਕੇ ਮੈਨੂੰ ਮੈਨੂੰ ਪੱਕਾ ਪਤਾ ਤਾਂ ਨਹੀਂ ਪਰ ਮੈਨੂੰ ਲੱਗਦਾ ਆ ਕਿ ਇਹ ਮਾਲਵੇ ਵਾਲੇ ਲੋਕ ਜਿਹੜੇ ਆ ਨਾ
0: ਇਹ ਵਿਆਹ ਖਾਣ ਜਾਣਾ ਕਹਿੰਦੇ
1: ਇਹ ਵਿਆਹ ਖਾਣ ਜਾਣਾ ਕਹਿੰਦੇ ਸੀ
0: ਅੱਛਾ
1: ਤੇ ਸ਼ਾਇਦ ਕਿਉਂਕਿ ਉਹ ਪਹਿਲਾਂ ਜਿਹੜੀ ਉਹਨਾਂ ਦੀ ਆਰਥਿਕ ਹਾਲਤ ਸੀ ਉਹ ਬਹੁਤ ਜ਼ਿਆਦਾ ਚੰਗੀ ਨਹੀਂ ਸੀ
0: ਜਦੋਂ ਰੋਟੀ ਮਿਲੀ ਖਾ ਲਈ
1: ਜਦੋਂ ਮਿਲੀ ਖਾ ਲਈ ਖਾਸ ਕਰਕੇ ਦੀਵਾਲੀ ਨੂੰ ਜਾਂ ਲੋਹੜੀ ਨੂੰ ਹੀ ਚੰਗੀ ਚੰਗਾ ਚੋਖਾ ਮਿਲਦਾ ਹੁੰਦਾ ਸੀਗਾ ਖਾਣਾ ਪੀਣਾ ਇਸ ਕਰਕੇ ਸ਼ਾਇਦ ਉਹਨਾਂ ਦਾ ਇਹ ਤਕੀਆ ਕਲਾਮ ਬਣ ਗਿਆ ਹੋਵੇ
0: ਵਿਆਹ ਖਾਣ ਜਾਣਾ
1: ਵਿਆਹ ਖਾਣ
0: ਵਾਕਿਆ ਪਰ ਵੇਖੋ ਸਾਡੇ ਹੁਣ ਪੰਜਾਬੀ ਜੀਵਨ ਦੇ ਵਿੱਚ ਜਾਂ ਸੁਭਾਅ ਦੇ ਵਿੱਚ ਖਾਣ ਪੀਣ ਦੀ ਗੱਲ ਤਾਂ ਹੁੰਦੀ ਰਹਿੰਦੀ ਹੈ ਅਤੇ ਜੇ ਦੋ ਪੰਜਾਬੀ ਬੈਠੇ ਹੋਣ ਤਾਂ ਛੱਤੀ ਪ੍ਰਕਾਰ ਦੇ ਖਾਣੇ ਛੱਤੀ ਵੀ ਤਾਂ ਹੁਣ ਚਾਲੀ ਪੰਜਾਹ ਪ੍ਰਕਾਰ ਦੇ ਹੋਣੇ ਆ ਠੀਕ ਆ ਨਾ ਤੇ ਕਈ ਵਾਰੀ ਤਾਂ ਮੈਨੂੰ ਆਪ ਨੀ ਸਮਝ ਆਉਂਦੀ ਵੀ ਆਪਾਂ ਉਹ ਜਿਹੜਾ ਸਾਰਾ ਕੁਛ ਮਲਗੋਬਾ ਜਿਹਾ ਬਣਾਉਂਦੇ ਹਾਂ ਹੈ ਨਾ ਹੁਣ ਕਈ ਵਾਰੀ ਮੈਨੂੰ ਬਹੁਤੀ ਵਾਰੀ ਤਾਂ ਮੈਨੂੰ ਫੂਡ ਵੀ ਵੇਸਟ ਹੁੰਦਾ ਤੇ ਮੈਨੂੰ ਬੜਾ ਦੁੱਖ ਜਿਹਾ ਵੀ ਹੁੰਦਾ
1: ਬਹੁਤ ਜ਼ਿਆਦਾ ਵੇਸਟ
0: ਕਿੱਥੇ ਇੱਕ ਪਾਸੇ ਅਸੀਂ ਗੋਲ ਗੱਪੇ ਟਿੱਕੀਆਂ ਖਾਂਦੇ ਹਾਂ ਮੁੜ ਕੇ ਅਸੀਂ ਫਰੂਟ ਸੈਲਡ ਖਾਈ ਜਾਂਦੇ ਹਾਂ ਫਿਰ ਅਸੀਂ ਉੱਥੇ ਸਬਜ਼ੀਆਂ ਦੁਆਲੇ ਹੋ ਜਾਂਦੇ ਹਾਂ ਜਿਨ੍ਹਾਂ ਨੇ ਹੁਣ ਲੱਤਾਂ ਬਾਹਾਂ ਖਾਣੀ ਆ ਉਹ ਆਪਣੇ ਦੁਆਲੇ ਹੋ ਜਾਂਦੇ ਆ ਫਿਰ ਦਹੀਂ ਖਾ ਲੈਂਦੇ ਆ ਦਹੀਂ ਦੇ ਉੱਤੇ ਫਿਰ ਉਹ ਦੁੱਧ ਦੀ ਆਈਸਕ੍ਰੀਮ ਖਾ ਲੈਂਦੇ ਆ
1: ਸੇਖੋ ਸਾਹਿਬ ਪਤਾ ਕੀ ਆ ਜਿੰਨੀ ਸਾਦਗੀ ਹੋਣੀ ਚਾਹੀਦੀ ਸੀ ਜ਼ਿੰਦਗੀ 'ਚ ਉਹ ਸਾਦਗੀ ਦੀ ਥਾਂ 'ਤੇ ਨਾ ਜਿਹੜੀ ਇਹ ਦੁਨੀਆ ਆ ਜਿਹੜੀ ਕਿ ਪਦਾਰਥਵਾਦੀ ਦੁਨੀਆ ਆ ਜਿਹੜੇ ਲੋਕ ਆਪਣਾ ਫਾਇਦੇ 'ਚ ਕਹਿ ਲਓ ਤੁਸੀਂ ਬਿਜ਼ਨਸ 'ਚ ਨੂੰ ਪ੍ਰਮੋਸ਼ਨ ਕਰਨਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਉਹਨਾਂ ਲਈ ਨਾ ਤਾਂ ਕਿਸੇ ਦੀ ਸਿਹਤ ਦਾ ਕੋਈ ਅਸਰ ਆ ਖਿਆਲ ਆ ਅਤੇ ਨਾ ਇਸ ਚੀਜ਼ ਦਾ ਖਿਆਲ ਆ ਕਿ ਜ਼ਿੰਦਗੀ ਨੂੰ ਸੌਖਾ ਕਿੱਦਾਂ ਬਣਾਇਆ ਜਾ ਸਕਦਾ ਆ ਮੈਂ ਵਿਆਹਾਂ 'ਚ ਵੀ ਮੈਨੂੰ ਇੱਥੇ ਵੀ ਹੁਣ ਇੱਕ ਦੋ ਵਿਆਹ ਵੇਖਣ ਦਾ ਮੌਕਾ ਮਿਲਿਆ ਅਤੇ ਹਾਲਾਂਕਿ ਉਹ ਜਿਹੜਾ ਮੈਂ ਵਿਆਹ ਵੇਖਣ ਗਈ
0: ਇੱਥੇ ਮਤਲਬ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਦੇ ਵਿੱਚ
1: ਮੈਲਬਰਨ 'ਚ ਸੀ ਪਿਛਲੇ ਹਫ਼ਤੇ
0: ਅੱਛਾ ਅੱਛਾ ਅੱਛਾ ਅੱਛਾ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਹੈ ਮੈਂ ਤਾਂ ਪੰਜਾਬ ਤੋਂ ਸਿੱਧਾ ਤੁਸੀਂ ਮੈਲਬਰਨ ਲਾ ਲਏ ਮੈਂ ਵੀ ਇੱਕ ਗੱਲ ਵੈਸੇ ਸੋਚ ਰਿਹਾ ਸੀ ਕਿ ਬਹੁਤੇ ਵਿਆਹ ਹੁਣ ਪੰਜਾਬ ਦੀ ਬਜਾਏ ਨਾ ਹੁਣ ਇੱਥੇ ਵੀ ਹੋਣ ਲੱਗ ਪਏ ਹੈ ਨਾ
1: ਅਤੇ ਉਹ ਜਿਹੜੇ ਬੱਚੇ ਸੀਗੇ ਉਹਨਾਂ ਦੇ ਮਾਂ ਪਿਓ ਕਈਆਂ ਨੂੰ ਤਾਂ ਵੀਜ਼ਾ ਹੀ ਨਹੀਂ ਮਿਲੇ ਵਿਚਾਰਿਆਂ ਨੂੰ
0: ਅੱਛਾ ਜੀ
1: ਕੁੜੀ ਦੇ ਰਿਸ਼ਤੇਦਾਰਾਂ ਨੂੰ ਤਾਂ ਵੀਜ਼ਾ ਹੀ ਬਹੁਤ ਘੱਟ ਮਿਲੇ ਚਲੋ ਮੁੰਡੇ ਵਾਲੇ ਇੱਥੇ ਪਹੁੰਚ ਗਏ ਆ ਅਤੇ ਉਹ ਵਿਚਾਰੇ ਬਹੁਤ ਇੰਜੋਏ ਕਰ ਰਹੇ ਆ ਪਰ ਮੈਂ ਉਹਨਾਂ ਦੇ ਘਰ ਗਈ ਅਤੇ ਉਹਦੀ ਮਾਂ ਅਤੇ ਉਹਦੀ ਭੈਣ ਜਦੋਂ ਵਿਆਹ ਵਾਲੀਆਂ ਵੇਖਣ ਆਈਆਂ ਹੋਈਆਂ ਸੀ ਤਾਂ ਜਾਂਦਿਆਂ ਨੂੰ ਮੇਰੇ ਇੱਕ ਹੱਥ ਇੱਕ ਜਣੀ ਨੇ ਝਾੜੂ ਫੜਿਆ ਹੋਇਆ ਸੀ ਅਤੇ ਦੂਜੀ ਭਾਂਡੇ ਮਾਂਜ ਰਹੀ ਸੀ ਅਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਹਾਲ ਚਾਲ ਆ ਤੁਸੀਂ ਵਿਆਹ ਵੇਖਣ ਆਏ ਜੇ ਕਹਿੰਦੀ ਲੋਕ ਵੀ ਉੱਥੇ ਇਹੀ ਕਹਿੰਦੇ ਹੋਣੇ ਆ ਵੀ ਆਹ ਵਿਆਹ ਵੇਖਣ ਗਈਆਂ ਮੌਜਾਂ ਕਰਦੀਆਂ ਹੋਣੀਆਂ ਕਹਿੰਦੀ ਇਹ ਨਹੀਂ ਪਤਾ ਇੱਥੇ ਸਾਰੇ ਭਾਂਡੇ ਮਾਂਜਣੇ ਆਪ ਨੂੰ ਹੀ ਪੈਂਦੇ ਆ ਅਤੇ ਕਹਿੰਦੀ ਇਹੋ ਵਿਆਹ ਪੰਜਾਬ 'ਚ ਹੁੰਦਾ ਅਤੇ ਦੋ ਬੰਦੇ ਸੱਦ ਕੇ ਲਿਆਉਂਦੇ ਹੁੰਦੇ ਅਤੇ ਉਹਨਾਂ ਨੇ ਸਾਰਾ ਕੁਛ ਭੁਗਤਾ ਕੇ ਚੱਲ ਜਾਣਾ ਸੀਗਾ ਅਤੇ ਕਹਿੰਦੀ ਇੱਥੇ ਹੱਥੀਂ ਕੰਮ ਕਰਨਾ ਪੈਂਦਾ ਆ ਅਤੇ ਮੈਨੂੰ ਵੀ ਯਾਦ ਆ ਕਿ ਅੱਜ ਤੋਂ 15-20 ਸਾਲ ਪਹਿਲਾਂ ਵੀ ਇੱਥੇ ਜਿਹੜੇ ਵਿਆਹ ਹੁੰਦੇ ਸੀ ਨਾ ਸੇਖੋ ਸਾਹਿਬ ਉਸ ਤੋਂ ਹਫ਼ਤਾ ਪਹਿਲਾਂ ਮਠਿਆਈ ਬਣਨੀ ਸ਼ੁਰੂ ਹੋ ਜਾਂਦੀ ਸੀ ਘਰ ਦਾ ਹਰ ਕੰਮ ਜੋ ਵੀ ਕਰਨਾ ਹੁੰਦਾ ਸੀ ਮਠਿਆਈਆਂ ਰਸਗੁੱਲੇ ਗੁਲਾਬ ਜਾਮਨ ਬਰਫੀਆਂ ਵਿਚਾਰੀਆਂ
0: ਗੁਲਗੁਲੇ
1: ਕਚੌਰੀਆਂ
0: ਨਹੀਂ ਨਹੀਂ ਨਹੀਂ ਦੇਖੋ ਜੀ ਜਿਹੜੇ ਸਾਡੇ ਵਿਆਹ ਉਹਦੇ 'ਚ ਇੱਕ ਤੇ ਬੂੰਦੀ ਸ਼ੱਕਰ ਪਾਰੇ ਗੁਲਗੁਲੇ ਮੱਠੀਆਂ ਇਹ ਵੀ ਫਰਕ ਮੈਂ ਮਾਲਵੇ ਦਾ ਵਿਆਹ ਘੱਟ ਹੀ ਵੇਖੇ ਆ ਮੈਂ ਵੇਖੇ ਇੱਕ ਦੋ ਪਰ ਉਹ ਗਏ ਆ ਪ੍ਰਾਹੁਣਿਆਂ ਵਾਂਗੂ ਤੇ ਉਹ ਪੈਲੇਸਿਸ 'ਚ ਚਲੇ ਗਏ
1: ਨਹੀਂ ਉਹ ਤੇ ਹੁਣ ਪੈਲਸਾਂ 'ਚ ਵਿਆਹ ਹੋਣ ਲੱਗ ਗਏ ਨਾ ਪਹਿਲੇ ਜ਼ਮਾਨੇ 'ਚ ਤੇ ਜਿਹੜੇ ਪਕੌੜੇ ਹੁੰਦੇ ਸੀ ਉਹ ਤੇ ਹਰ ਥਾਂ ਹੀ ਮਸ਼ਹੂਰ ਆ ਇੱਕ ਤਰ੍ਹਾਂ ਦੇ ਹੋ ਜਾਣ ਦੋ ਤਰ੍ਹਾਂ ਦੇ ਹੋ ਜਾਣ ਹੁਣ ਜ਼ਰਾ ਕੀ ਆ ਵੀ ਪਹਿਲਾਂ ਗੰਢੇ ਆਲੂ ਪਾ ਕੇ ਬਣਾ ਲੈਂਦੇ ਸੀਗੇ ਹੁਣ ਥੋੜ੍ਹੀਆਂ ਜਿਹੀਆਂ ਪਨੀਰ ਪਾ ਕੇ ਬਣਾ ਲੈਂਦੇ ਆ
0: ਅੱਛਾ
1: ਤੇ ਫਰਕ ਪੈਂਦਾ ਜਾਂਦਾ ਆ
0: ਨਹੀਂ ਦੇਖੋ ਦੇਖੋ ਗੱਲ ਤੁਸੀਂ ਜਿਹੜੀ ਇੱਥੇ ਕੀਤੀ ਵੀ ਇੱਥੇ ਕਾਫੀ ਗੱਲਾਂ ਤੁਸੀਂ ਕੀਤੀਆਂ ਦਰਅਸਲ ਇੱਕ ਤਾਂ ਵੀਜ਼ੇ ਦਾ ਮਸਲਾ ਦੇਖੋ ਮੈਂ ਤਾਂ ਵੈਸੇ ਇੱਥੇ ਚਲੋ ਹੁਣ ਵਿਆਹ ਹੋਣ ਲੱਗ ਪਏ ਵੀ ਜਦੋਂ ਬਹੁਤ ਸਾਰੇ ਪਰਿਵਾਰ ਜਿਹਨਾਂ ਦੇ ਇੱਥੇ ਆ ਗਏ ਕੁੜੀ ਦੇ ਮੁੰਡੇ ਦੇ ਪਰਿਵਾਰ ਚਾਚੇ ਤਾਏ ਵੀ ਇੱਥੇ ਆ ਗਏ ਕਜ਼ਨਸ ਇੱਥੇ ਆ ਗਏ ਭੈਣ ਭਰਾ ਆ ਗਏ ਯਾਰ ਦੋਸਤ ਵੀ ਇੱਥੇ ਨੇ ਸਰਕਲ ਵੀ ਇੱਥੇ ਆ ਅਤੇ ਠੀਕ ਹੈ ਨਾ ਅਤੇ ਉਹ ਫਿਰ ਵਿਆਹ ਇੱਥੇ ਵੇਖਣੇ ਚਾਹੀਦੇ ਆ ਮੇਰਾ ਮਤਲਬ ਇਹ ਹੈ ਵੀ ਪਿੱਛੇ ਜੇ ਮੈਨੂੰ ਮੇਰੇ ਇੱਕ ਦੋਸਤ ਸੱਜਣ ਮਿੱਤਰ ਸੀ ਦਿੱਲੀ ਤੋਂ ਸਨ ਅਤੇ ਉਹਨਾਂ ਦਾ ਵਿਆਹ ਵੇਖਣ ਦਾ ਮੌਕਾ ਮਿਲਿਆ ਅਤੇ ਮੁੰਡਾ 32-33 ਸਾਲ ਦਾ ਸੀਗਾ ਪਰ ਉਹ ਦਿੱਲੀ ਤੋਂ ਸੀ ਕਹਿੰਦਾ ਮੈਂ 18 ਸਾਲ ਹੋ ਗਏ ਦਿੱਲੀ ਨਹੀਂ ਗਿਆ ਮੈਂ ਕਿਹਾ ਹੈ ਕਹਿੰਦਾ ਮੈਂ ਹੁਣ ਪਹਿਲੀ ਗੱਲ ਤਾਂ ਜਾ ਕੇ 18 ਸਾਲ ਬਾਅਦ ਮੈਂ ਕਿਹਾ ਪਹਿਲੀ ਗੱਲ ਤਾਂ ਤੂੰ ਦਿੱਲੀ ਉਹ ਦਿੱਲੀ ਹੈ ਹੀ ਨਹੀਂ 18 ਸਾਲ ਤੋਂ ਪਹਿਲਾਂ ਵਾਲੀ ਫਿਰ ਕਹਿੰਦਾ ਮੇਰੇ ਕੋਈ ਯਾਰ ਦੋਸਤ ਨਹੀਂ ਹੈਗੇ ਮੇਰੇ ਰਿਸ਼ਤੇਦਾਰ ਥੋੜ੍ਹੇ ਜਿਹੇ ਆ ਬਹੁਤੇ ਮੇਰੇ ਯਾਰ ਦੋਸਤ ਇੱਥੇ ਨੇ ਕੋਲੀਗਸ ਇੱਥੇ ਨੇ ਰਿਸ਼ਤੇਦਾਰ ਇੱਥੇ ਨੇ ਲੜਕੀ ਵਾਲੇ ਜਿਹੜੇ ਸੀ ਉਹ ਲੜਕੀ ਦੀ ਸਿਸਟਰ ਇੱਥੇ ਸੀ ਅਤੇ ਜਿਹੜੀ ਤੁਸੀਂ ਗੱਲ ਕਰਦੇ ਵੀਜ਼ਾ ਕੁੜੀ ਵਾਲਿਆਂ ਪਾਸੋਂ ਪਾਇਆ ਕੁੜੀ ਇੱਕੋ ਟੂਰਿਸਟ ਵੀਜ਼ਾ ਸੀ ਉਹ ਆਉਂਦੇ ਆਉਂਦੇ ਵਿਆਹ ਹੋ ਗਿਆ ਇੱਥੇ ਵਿਆਹ ਕਰ ਲਿਆ ਅਤੇ ਉਹੀ ਗੱਲ ਕੁੜੀ ਦੇ ਕੁਛ ਕੁ ਰਿਸ਼ਤੇਦਾਰਾਂ ਨੂੰ ਮਿਲ ਗਿਆ ਕੁਛ ਕੁ ਨੂੰ ਨਹੀਂ ਮਿਲਿਆ ਮੁੰਡੇ ਦੇ ਵੀ ਕੁਛ ਜਿਹੜੇ ਮਾਮੇ ਸੀ ਜਾਂ ਦੂਰ ਦੇ ਰਿਸ਼ਤੇ ਕੁਛ ਆ ਗਏ ਕੁਛ ਰਹਿ ਗਏ ਮੈਨੂੰ ਨਹੀਂ ਪਤਾ ਹੁਣ ਵੀ ਇਹ ਇੱਥੋਂ ਦੀ ਪ੍ਰਵਾਸ ਨੀਤੀਆਂ ਇਮੀਗ੍ਰੇਸ਼ਨ ਵਾਲੇ ਕੀ ਵੇਖਦੇ ਆ ਵੀ ਰਿਸ਼ਤੇ ਤੋੜ ਤੋੜ ਕੇ ਕੱਢਦੇ ਆ ਜਾਂ ਤਾਂ ਤੁਸੀਂ ਸਾਰਿਆਂ ਨੂੰ ਦੇ ਦਿਓ ਜਾਂ ਨਾ ਦਿਓ
1: ਨਹੀਂ ਕੁਛ ਨਾ ਪਤਾ ਨਹੀਂ ਉਹਦਾ ਅਸਰ ਕਿਸ ਕਿਸ ਗੱਲ ਦਾ ਕੀ ਅਸਰ ਆ ਮੈਨੂੰ ਨਹੀਂ ਸਮਝ ਆਈ
0: ਅੱਛਾ
1: ਕਿ ਉਹ ਦੋਨੇ ਹੀ ਕੁੜੀ ਵੀ ਅਤੇ ਮੁੰਡਾ ਵੀ ਕੈਨੇਡਾ ਦੇ ਸਿਟੀਜ਼ਨ ਆ
0: ਅੱਛਾ ਜੀ
1: ਪਰ ਕਿਉਂਕਿ ਮੁੰਡੇ ਦੀ ਭੈਣ ਇੱਥੇ ਸੀ ਤੇ ਉਹ ਮੁੰਡਾ ਪਿਛਲੇ ਸਾਲ ਡੇਢ ਸਾਲ ਤੋਂ ਇੱਥੇ ਆਉਂਦਾ ਜਾਂਦਾ ਸੀ ਤੇ ਇੱਥੇ ਹੀ ਸ਼ਾਇਦ ਸੈਟਲ ਹੋਣ ਦੀ ਵੀ ਕੋਸ਼ਿਸ਼ ਕਰ ਰਿਹਾ ਹੋਵੇ ਪਰ
0: ਕੈਨੇਡਾ ਵਾਲਿਆਂ ਨੂੰ ਤਾਂ ਪਹਿਲਾਂ ਠੰਡ ਮਾਰਦੀ ਹੈ
1: ਬਿਲਕੁਲ ਬਿਲਕੁਲ ਤੇ ਉਹਦੇ ਕਰਕੇ ਹੁਣ ਕੁੜੀ ਵੀ ਕੈਨੇਡਾ ਤੋਂ ਆ ਗਈ
0: ਅੱਛਾ ਜੀ
1: ਤੇ ਵਿਆਹ ਵੀ ਉਹਨਾਂ ਨੇ ਇੱਥੇ ਰੱਖ ਲਿਆ
0: ਅੱਛਾ ਜੀ
1: ਹੁਣ ਸਭ ਤੋਂ ਵੱਡੀ ਮੁਸ਼ਕਲ ਆ ਵੀ ਕੁੜੀ ਦੇ ਰਿਸ਼ਤੇਦਾਰਾਂ ਚੋਂ ਕਿਸੇ ਨੂੰ ਵੀ ਵੀਜ਼ਾ ਨਹੀਂ ਮਿਲਿਆ
0: ਅੱਛਾ
1: ਜਿਹੜੇ ਇੰਡੀਆ ਸੀ ਉਹਨਾਂ ਨੂੰ ਵੀ ਨਹੀਂ ਮਿਲਿਆ ਕੁੜੀ ਦੇ ਮਦਰ ਨੂੰ ਨਹੀਂ ਮਿਲਿਆ ਕੁੜੀ ਦੇ ਭਰਾ ਨੂੰ ਨਹੀਂ ਮਿਲਿਆ ਫਾਦਰ ਨੂੰ ਨਹੀਂ ਮਿਲਿਆ ਕੁੜੀ ਦੀ ਭੈਣ ਇੱਕ ਕੈਨੇਡਾ ਸੀ ਉਹਨੂੰ ਵੀਜ਼ਾ ਨਹੀਂ ਮਿਲਿਆ ਅਤੇ ਫਿਰ ਉਹਨਾਂ ਨੇ ਉਹਨੇ ਅਤੇ ਉਹਦੇ ਪਾਰਟਨਰ ਨੇ ਪਾਇਆ ਵੀਜ਼ਾ ਉਹਦੇ ਪਾਰਟਨਰ ਨੂੰ ਦੇ ਦਿੱਤਾ ਕੁੜੀ ਭੈਣ ਨੂੰ ਦਿੱਤਾ ਨਹੀਂ ਮਤਲਬ ਅਜੀਬੋ ਗਰੀਬ ਸਰਫਾ ਕੀਤਾ ਸਰਫਾ ਵੀ ਨੀ ਗਾ ਕਿਉਂਕਿ ਜਿਹੜੇ ਚਾਰ ਜਣੇ ਹੁਣ ਮੁੰਡੇ ਵਾਲੇ ਇੰਡੀਆ ਤੋਂ ਆਏ ਆ ਇਹੀ ਚਾਰ ਜਣੇ ਇੱਥੇ ਜਿਹੜੇ ਭੈਣ ਭਰਾ ਸੀ ਉਹਦੇ ਉਹ ਇੰਡੀਆ ਚਲੇ ਜਾਂਦੇ ਤੇ ਵਿਆਹ ਤੇ ਫਿਰ ਵੀ ਹੋ ਜਾਣਾ ਸੀਗਾ
0: ਦੇਖੋ ਜੀ ਮੇਰਾ ਜੇ ਤਾਂ ਪਰਿਵਾਰ ਪੰਜਾਬੀ ਹੋਣ ਜਿਵੇਂ ਦੋਵੇਂ ਫੈਮਿਲੀਆਂ ਹੁਣ ਅੱਜ ਕੱਲ੍ਹ ਇੰਟਰ ਰੇਸ਼ੀਅਲ ਇੰਟਰ ਕਮਿਊਨਿਟੀ ਵੀ ਮੈਰਿਜਸ ਹੋ ਗਈਆਂ ਨੇ ਤੇ ਜੇ ਤੇ ਪੋਸੀਬਲ ਹੋਵੇ ਫਿਰ ਤਾਂ ਮੈਨੂੰ ਲੱਗਦਾ ਪੰਜਾਬ 'ਚ ਵਿਆਹ ਹੋਣਾ ਚਾਹੀਦਾ
1: ਪੰਜਾਬ ਦੇ ਵਿਆਹ ਸੌਖੇ ਬੜੇ ਆ
0: ਤੇ ਨਹੀਂ ਸੌਖੇ ਨਹੀਂ
1: ਕਰਨੇ
0: ਸੌਖੇ ਨਹੀਂ ਮੈਂ ਉਸ ਤੋਂ ਅਗਲੀ ਗੱਲ ਵੀ ਹੈ ਤੇ ਵਿਆਹ ਸਾਦੇ ਹੋਣੇ ਚਾਹੀਦੇ ਆ
1: ਸਾਦੇ ਤੇ ਲੋਕਾਂ ਨੇ ਨਹੀਂ ਹੋਣ ਦੇਣੇ ਹੁਣ
0: ਵਿਆਹ ਹੁਣ 6-7 ਦਿਨ ਦਾ ਵਿਆਹ 15 ਦਿਨ ਦਾ ਵਿਆਹ 5 ਫੰਕਸ਼ਨ ਮੈਨੂੰ ਲੱਗਦਾ ਕਿ ਲੈ ਦੇ ਕੇ 2-3 ਫੰਕਸ਼ਨ ਵਿਆਹ ਦੇ ਹੁੰਦੇ ਆ ਮੰਗਣੀ ਵਾਲਾ ਸਿਸਟਮ ਹੁੰਦਾ ਸਗਨ ਵਾਲਾ
1: ਇੱਥੇ ਮੈਂ ਇੱਕ ਮਲੇਸ਼ੀਅਨ ਪਰਿਵਾਰ ਦਾ ਵਿਆਹ ਵੇਖਿਆ ਮੈਂ ਕਹਿੰਦੀ ਹਾਂ ਵੀ ਮੈਂ ਇਸ ਤੋਂ ਸਾਦਾ ਵਿਆਹ ਕਦੀ ਪੰਜਾਬ 'ਚ ਵੀ ਨਹੀਂ ਸੀ ਵੇਖਿਆ ਉਹਨਾਂ ਦਾ ਸਿਰਫ ਅਤੇ ਸਿਰਫ ਉਹ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਗਏ ਲਾਵਾਂ ਹੋਈਆਂ ਉੱਥੇ ਹੀ ਇੱਕ ਸਾਈਡ 'ਤੇ ਛੋਟਾ ਜਿਹਾ ਉਹਨਾਂ ਨੇ ਕੇਟਰਿੰਗ ਕਰਕੇ ਖਾਣਾ ਖਵਾਇਆ ਅਤੇ ਕੁੜੀ ਆਪਣੇ ਘਰ ਅਤੇ ਮਾਂ ਪਿਓ ਦੇ ਆਪਣੇ ਘਰ ਚਲੇ ਗਏ ਹਾਰਡਲੀ ਮੇਰਾ ਖਿਆਲ ਆ 50 ਬੰਦੇ ਹੋਣੇ
0: ਉਸ ਤੋਂ ਬਾਅਦ 50 ਵੀ ਨਹੀਂ ਹੋਣੇ ਦੂਜਾ ਕੋਈ ਫੰਕਸ਼ਨ ਨਹੀਂ
1: ਕੋਈ ਫੰਕਸ਼ਨ ਨਹੀਂ
0: ਬੱਲੇ ਬੱਲੇ ਸ਼ਾਬਾਸ਼
1: ਇਦਾਂ ਦੀ ਸਿਆਣਪ ਵੀ ਹੋਣੀ ਚਾਹੀਦੀ ਆ
0: ਕੀ ਬਾਤ ਹੈ
1: ਪਰ
0: ਇਹ ਪੁਰਾਣੇ ਸਮੇਂ ਸੁਣਦੇ ਹੁੰਦੇ ਸੀ ਵੀ ਇਦਾਂ ਵਿਆਹ ਹੋਏ ਸਾਦੇ ਹੋਏ ਮਤਲਬ ਮੈਂ ਆਪਣੇ ਦਾਦੀਆਂ ਨਾਨੀਆਂ ਨਾਲ ਗੱਲ ਕਰਦਾ ਸੀ ਅਤੇ ਆਪਣੇ ਸਹੁਰੇ ਪਰਿਵਾਰ ਦੇ ਬਜ਼ੁਰਗਾਂ ਨਾਲ ਗੱਲ ਕਰਦਾ ਸੀ ਅਤੇ ਉੱਥੇ ਕਈ ਕਹਿੰਦੇ ਸਾਨੂੰ ਤਾਂ ਨਵੇਂ ਜੋੜੇ ਜਰਾਬਾਂ ਦੇ ਵਿਆਹ 'ਚ ਮਿਲਦੇ ਹੁੰਦੇ ਸੀ ਜਰਾਬ ਹੀ ਨਹੀਂ ਪਾਉਂਦੇ ਸਾਨੂੰ ਜਰਾਬ ਹੀ ਨਹੀਂ ਹੁੰਦੀ ਮੈਨੂੰ ਬੜੀ ਹੈਰਾਨੀ ਵੀ ਹੋਈ ਅਤੇ ਮੈਂ ਵੇਖਿਆ ਵੀ ਇਹ ਮਤਲਬ ਗੱਲਾਂ ਸਹੀ ਵੀ ਨੇ ਵੀ ਦੋ ਮਤਲਬ ਜਰਾਬ ਕਿੱਡੀ ਕੁ ਵੱਡੀ ਚੀਜ਼ ਹੋਊਗੀ ਜਾਂ ਕਿੱਦਾਂ ਪਰ ਬਣਦੀਆਂ ਘੱਟ ਹੋਣਗੀਆਂ ਹਨਾ
1: ਨਹੀਂ ਸੇਖੋ ਸਾਹਿਬ ਉਦੋਂ ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਸੀਗਾ
0: ਇਹਦੀ ਜ਼ਰੂਰਤ ਨਹੀਂ ਸੀ
1: ਇਹਨਾਂ ਤੋਂ ਜ਼ਿਆਦਾ ਵੱਡੀਆਂ ਲੋੜਾਂ ਸੀਗੀਆਂ ਇਹਨਾਂ ਤੋਂ ਵੱਡੀ ਜ਼ਿਆਦਾ ਲੋੜ ਸੀ
0: ਆਹ ਗੱਲ ਬੜੀ ਪਾਇਦਾਰ ਕੀਤੀ ਹਾਂ ਜ਼ਰੂਰਤਾਂ ਸਾਡੀਆਂ ਹੋਰ ਵੱਡੇ ਮਸਲੇ ਸੀ
1: ਜ਼ਰੂਰਤਾਂ ਹੋਰ ਸੀਗੀਆਂ ਮੈਨੂੰ ਯਾਦ ਆ ਕਿ ਮੈਂ ਸੁਣਿਆ ਆ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਕੋਲ ਜੇ ਇੱਕੋ ਘੱਗਰੀ ਹੁੰਦੀ ਸੀ ਤੇ ਜਿਹਨੇ ਵੀ ਘਰੋਂ ਬਾਹਰ ਜਾਣਾ ਹੁੰਦਾ ਸੀ ਉਹ ਕਿੱਲੇ ਜਿਹੇ ਤੇ ਟੰਗੀ ਹੁੰਦੀ ਸੀ ਤੇ ਉਹ ਉੱਤੇ ਉਹ ਪਾ ਜਾਂਦੀ ਸੀ ਤੇ ਉੱਤੇ ਚੁੰਨੀ ਲੈ ਜਾਂਦੀ ਸੀ
0: ਤੇ ਮੁੜ ਕੇ ਉਹ ਲਾ ਦੇਣੀ
1: ਤੇ ਉਹ ਉਹਨੇ ਆ ਕੇ ਬਦਲ ਲੈਣੀ
0: ਤੇ ਦੂਜੇ ਕਿਸੇ ਨੇ ਪਾ ਲੈਣੀ
1: ਤੇ ਜੇ ਕਿਸੇ ਹੋਰ ਨੂੰ ਲੋੜ ਆ ਤੇ ਉਹਨੇ ਪਾ ਕੇ ਚੱਲ ਜਾਣਾ
0: ਇਹ ਬੜੀ ਦਿਲਚਸਪ ਗੱਲ ਆ ਇਹਦਾ ਮਤਲਬ ਉਹ ਫਿਟਿੰਗ ਫੁਟਿੰਗ ਵਾਲਾ ਮਸਲਾ ਹੀ ਨਹੀਂ ਕਿ ਉਹ ਘੱਗਰਾ ਖੁੱਲਾ ਆ ਤੇ ਨੇਫਾ ਆ ਤੇ ਉੱਤੋਂ ਜਿਹਨੂੰ ਮਰਜ਼ੀ ਟਾਈਟ ਕਰ ਲਓ ਜਿਹਨੂੰ ਮਰਜ਼ੀ ਲੂਜ਼ ਕਰ ਲਓ
1: ਕੋਈ ਮਸਲਾ ਹੀ ਨਹੀਂ ਸੀਗਾ ਕੋਈ ਮਸਲਾ ਨਹੀਂ ਸੀ
0: ਬੰਦਾ ਮੋਟਾ ਵੀ ਹੋ ਜੇ ਤੇ ਤਾਂ ਵੀ ਪੈ ਜਾਣੀ ਆ ਪਤਲਾ ਹੋ ਜੇ ਤਾਂ ਵੀ ਪੈ ਜਾਣੀ
1: ਲੋਕ ਸਾਦੇ ਹੀ ਬਹੁਤ ਸੀ
0: ਕੀ ਬਾਤ ਹੈ
1: ਕੱਪੜੇ ਤੇ
0: ਇਹ ਅਸੀਂ ਸੋਚੀ ਨਹੀਂ ਗੱਲ ਹਨਾ
1: ਕੱਪੜੇ ਤੇ ਵੇਸਟੇਜ ਨਹੀਂ ਸੀਗੇ ਮੈਨੂੰ ਯਾਦ ਆ ਕਿ ਸਾਨੂੰ ਸਾਡੇ
0: ਅਸੀਂ ਬਹੁਤ ਕੱਪੜਾ ਵੇਸਟ ਕਰਦੇ ਹਾਂ
1: ਅਸੀਂ ਬਹੁਤ ਕੱਪੜਾ ਵੀ ਵੇਸਟ ਬਹੁਤ ਕੀਤਾ ਆ ਜੁੱਤੀਆਂ ਬਹੁਤ ਵੇਸਟ ਕੀਤੀਆਂ
0: ਤੁਸੀਂ ਪੁਰਾਣੀਆਂ ਗੱਲਾਂ ਕਰ ਰਹੇ ਹੋ ਤੇ ਚਲੋ ਮੈਨੂੰ ਗਾਣਾ ਵੀ ਪੁਰਾਣਾ ਯਾਦ ਆ ਗਿਆ ਤੇ ਮੈਂ ਸੋਚਿਆ ਵੀ ਹੁਣ ਕਿਉਂਕਿ ਬ੍ਰੇਕ ਸਮਾਂ ਸਾਡੀ ਮੀਡੀਆ ਬ੍ਰੇਕ ਵੀ ਹੈਗੀ ਆ ਤੇ ਚਲੋ ਸੁਰਿੰਦਰ ਕੌਰ ਹੋਣਾ ਤੇ ਆਸਾ ਸਿੰਘ ਮਸਤਾਨਾ ਹੋਣਾ ਦਾ ਇਹ ਪੁਰਾਣਾ ਗੀਤ ਸੁਣਦੇ ਹਾਂ ਜੀ ਤੇ ਨਾਲੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ।

0: ਫ੍ਰੀ ਟੇਪ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਪ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਪ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਪ ਲਿਖ ਕੇ ਖੋਜੋ।
1: Authorized by the Victorian Government, Melbourne.
2: Station sponsor.
3: Mobile speed camera lai khabbe muro. Police motorbike unit lai sajje muro. Janleva khatarnak hadse lai sidde jao.
4: Tuhadiyan chuttiyan da ant tuhade hath vich hai. Jekar tusin thodi je vi tez gaddi chalaunde ho ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਸਟੇਸ਼ਨ ਸਪਾਂਸਰ।
5: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ, ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ, ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ, ਮੈਲਬਨ ਵੱਲੋਂ ਜਾਰੀ।
2: ਸਟੇਸ਼ਨ ਸਪਾਂਸਰ,
6: The World at Night, on your local station, Minty Valley FM.
7: ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੁਕਲ, ਮੈਂ ਵਿੱਕੀ ਸਿੰਘ ਹਾਜ਼ਰ ਹਾਂ। ਜਨਤਕ ਸੂਚਨਾਵਾਂ ਤੁਸੀਂ ਸੁਣੀਆਂ, ਜਿਹਦੇ ਵਿੱਚ ਅਸੀਂ ਜ਼ਿੰਦਗੀ ਇੱਥੇ ਕਿਵੇਂ ਕੱਢਣੀ ਹੈ, ਕਿਵੇਂ ਰਹਿਣਾ ਹੈ, ਉਹਦੀਆਂ ਸੂਚਨਾਵਾਂ ਅਸੀਂ ਵਾਰ ਵਾਰ ਕਮਿਊਨਿਟੀ ਰੇਡੀਓ 'ਤੇ ਸੁਣਾਉਂਦੇ ਹਾਂ। 88.6 ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਵਿੱਚ ਜੇ SMS ਕਰਨਾ ਆ ਤਾਂ 0468-273-886, 0468-277-886। 88.6 ਸਾਡਾ ਜਿਹੜਾ FM ਫ੍ਰੀਕੁਐਂਸੀ ਹੈ, ਉਹੀ ਨੰਬਰ ਸਾਡਾ ਅੰਤਰ ਦੇ ਵਿੱਚ ਹੈ। ਤੁਸੀਂ ਸਾਨੂੰ ਸੁਨੇਹਾ ਲਾ ਸਕਦੇ ਹੋ, ਸੁਨੇਹਾ ਮੇਰੀ ਸਕਰੀਨ 'ਤੇ ਇਸ ਵੇਲੇ ਨਜ਼ਰ ਆਵੇਗਾ ਅਤੇ ਅਸੀਂ ਤੁਹਾਡੇ ਨਾਲ ਸਾਂਝਾ ਪਾ ਸਕਦੇ ਹਾਂ। ਮੇਰੇ ਨਾਲ ਪਰਮਜੀਤ ਕੌਰ ਹੋਰੀ ਬੈਠੇ ਨੇ। ਪਰਮਜੀਤ ਕੌਰ ਜੀ, ਜਿਹੜੀ ਤੁਸੀਂ ਗੱਲਾਂ ਕੀਤੀਆਂ ਵਿਆਹ ਦੀਆਂ, ਹੈਪੀ ਵਿਆਹ ਦੀਆਂ, ਖੁਸ਼ੀ ਖੁਸ਼ੀ ਵਾਲਾ ਵਿਆਹ ਅਤੇ ਚਾਹ 'ਤੇ ਚੜ੍ਹ ਜਾਂਦਾ ਹੈ ਸਾਰਾ, ਪਰ ਹੁਣ ਤੇਜ਼ੀ ਨਾਲ ਅਸੀਂ ਬਦਲ ਗਏ। ਹੁਣ ਮੁੰਡਾ ਕੁੜੀ ਦੇ ਆਪਸੀ ਮੇਲ ਮਿਲਾਪ ਵਿਆਹਾਂ ਤੋਂ ਪਹਿਲਾਂ ਹੋ ਜਾਂਦੇ ਨੇ। ਸਾਡੇ ਰੀਤੀ ਰਿਵਾਜ਼ਾਂ ਵਿੱਚ ਕਾਫੀ ਕੁਛ ਜਿਹੜਾ ਆਪਾਂ ਗੱਲ ਕਰ ਰਹੇ ਵੀ ਵਿਆਹ ਸਾਦੇ ਕਿਉਂ ਨਹੀਂ ਹੈਗੇ, ਅਤੇ ਕਾਫੀ ਕੁਛ ਜਿਹੜਾ ਮੈਂ ਸਮਝ ਰਿਹਾ ਵੀ ਮੈਨੂੰ ਲੱਗ ਰਿਹਾ ਵੀ ਦੋ ਬੜੇ ਅਹਿਮ ਨੁਕਤੇ ਰਹੇ ਆ ਜੋ ਮੈਂ ਅਸੀਂ ਚੇਂਜ ਵੇਖੀ ਹੈ। ਪਹਿਲਾਂ ਤਾਂ ਵੇਖਿਆ ਵੀ ਵਿਆਹ ਘਰਾਂ 'ਚੋਂ ਨਿਕਲ ਕੇ ਪਿੰਡਾਂ 'ਚੋਂ ਆਪਣੇ ਜਿਹੜੇ ਪੈਲੀਆਂ 'ਚ ਟੈਂਟ ਲਾ ਕੇ ਹੁੰਦੇ ਸੀ ਉਹ ਨਿਕਲ ਕੇ ਮੈਰਿਜ ਪੈਲਸ ਦੇ ਵਿੱਚ ਚਲੇ ਗਏ, ਅਤੇ ਮੈਰਿਜ ਪੈਲਸ ਵੀ ਇੱਕ ਬਹੁਤ ਵੱਡਾ ਵਪਾਰ ਆ। ਅਤੇ ਹੁਣ ਜੇ ਅਸੀਂ ਵੇਖੀਏ ਵੀ ਜੇ ਮਹਿਲ ਅੱਜ ਦੇ ਜ਼ਮਾਨੇ 'ਚ ਬਣੇ ਨੇ ਤਾਂ ਪੈਲਸ ਬਣੇ ਨੇ, ਲੁਧਿਆਣੇ, ਚੰਡੀਗੜ੍ਹ, ਜਲੰਧਰ, ਕਿਸੇ ਵੱਡੀ ਸੜਕ ਦੇ ਆਲੇ ਦੁਆਲੇ ਚਲ ਜਾਓ, ਮੈਰਿਜ ਪੈਲਸਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਅਤੇ ਉੱਚੇ ਉੱਚੇ ਮਹਿਲ ਨੁਮਾ ਜਿਹੜੇ ਉਹਨਾਂ ਦੇ ਗੇਟ ਨੇ ਵੱਡੇ ਨੇ, ਅਤੇ ਅੰਦਰ ਕਿੰਨੇ ਤਰ੍ਹਾਂ ਦੇ ਵਾਜੇ ਗਾਜੇ ਵੱਜ ਰਹੇ ਆ, ਅਤੇ ਕਿੱਦੀਆਂ ਸਜਾਵਟਾਂ ਨੇ, ਅਤੇ 36 ਤਰ੍ਹਾਂ ਦਾ ਖਾਣਾ ਆ, ਉਹ ਇੱਕ ਹੋਰ ਹੀ ਦੁਨੀਆ ਲੈਂਦੇ ਨੇ। ਸੋ ਇਹਨਾਂ ਨੇ ਸਾਡੇ ਜਿਹੜੇ ਰਿਵਾਜ਼, ਰੀਤੀ, ਸਟਾਈਲ, ਵਿਖਾਵਾ, ਖਰਚੇ ਬਹੁਤ ਕੁਝ ਚੇਂਜ ਕਰਤਾ। ਦੂਜਾ ਜਿਹੜਾ ਮੈਂ ਸਮਝਦਾ ਇੱਕ ਅਹਿਮ ਚੀਜ਼ ਹੈ, ਉਹ ਵੈਸੇ ਅੱਜ ਕੱਲ੍ਹ ਮੈਨੂੰ ਲੱਗਦਾ ਸਭ ਤੋਂ ਖਤਰਨਾਕ ਚੀਜ਼ ਬਣੂ ਹੈਗਾ ਕੈਮਰਾ। ਸੋ ਤੁਹਾਨੂੰ ਕੀ ਲੱਗਦਾ?
8: ਕੈਮਰਾ ਤੇ ਰੀਲਾਂ,
7: ਬਸ ਉਹ ਕੈਮਰਾ, ਬਸ ਕੈਮਰਾ ਹੱਥ 'ਚ ਆਇਆ, ਉਹ ਵੱਡਾ ਆ ਗਿਆ, ਛੋਟਾ ਆ ਗਿਆ, ਫੋਨ ਆ ਗਏ, ਡਰੋਨ ਆ ਗਏ,
8: ਡਰੋਨ ਆ ਗਏ,
7: ਤੇ ਕੀ ਨਹੀਂ ਬਣਿਆ। ਠੀਕ ਹੈ ਜੀ,
8: ਅਸਲ 'ਚ ਨਾ ਚਾਹੀਦਾ ਤੇ ਇਹ ਸੀਗਾ ਕਿ ਜਿਹੜਾ ਵਿਆਹ ਸੀ ਨਾ ਉਹ ਦੋ ਦਿਲਾਂ ਦੀ, ਦੋ
7: ਪਰਿਵਾਰਾਂ ਦੀ ਮਿਲਣੀ ਹੈ,
8: ਪਰਿਵਾਰਾਂ
7: ਦੇ ਪਿੱਛੇ
8: ਸਾਂਝ ਹੋਣੀ
7: ਚਾਹੀਦੀ, ਐਕਸਟੈਂਡਡ ਫੈਮਿਲੀ, ਉਹਨਾਂ ਦੀ ਸਾਂਝ ਇੱਕ ਤਾਂ,
8: ਇੱਕ ਨਵਾਂ ਰਿਸ਼ਤਾ ਹੋਣਾ ਚਾਹੀਦਾ ਸੀ ਜਿਹੜਾ ਇੱਕ ਦੂਜੇ ਨਾਲ ਪਿਆਰ ਦਾ, ਸਤਿਕਾਰ ਦਾ, ਤੇ ਇੱਕ ਦੂਜੇ ਨਾਲ ਇੱਕ ਦੂਜੇ ਦੀ ਔਖੇ ਸੌਖੇ ਵੇਲੇ
7: ਹਾਂਜੀ
8: ਸਾਥ ਦੇਣ ਦਾ ਹੋਣਾ ਚਾਹੀਦਾ ਸੀਗਾ। ਪਰ ਇਹ ਚੀਜ਼ ਜਿਹੜੀ ਆ ਨਾ, ਇਹ ਗੱਲ ਨੂੰ ਥੋੜ੍ਹਾ ਜਿਹਾ ਬਦਲ ਦਿੱਤਾ ਗਿਆ ਆ। ਹੁਣ ਵਿਆਹ ਅਸੀਂ ਕਹਿ ਦਿੰਦੇ ਹਾਂ ਜੀ ਬੱਚਿਆਂ ਦਾ ਵਿਆਹ ਆ ਤੇ ਬੱਚੇ ਆਪਸ ਚ ਡਿਸਾਈਡ ਕਰਨਗੇ ਵੀ ਅਸੀਂ ਵਿਆਹ ਕਦੋਂ ਕਰਨਾ ਆ, ਕਿੱਦਾਂ ਦਾ ਕਰਨਾ ਆ ਤੇ ਕਿੱਥੇ ਕਰਨਾ ਆ। ਹੁਣ ਤੇ ਇਹ ਮਹਿਲਾਂ ਤੋਂ ਵੀ ਅੱਗੇ ਆਦਤ
7: ਨਹੀਂ ਇਹਦੇ ਚ
8: ਦੁਨੀਆਂ ਜਿਹੜੀ ਆ ਉਹ ਡੈਸਟੀਨੇਸ਼ਨ ਥੋੜਾ ਜਿਹਾ ਪਹੁੰਚ ਗਈ ਆ।
7: ਜੇ ਆਪਾਂ ਥੋੜਾ ਜਿਹਾ ਇਦਾਂ ਵੇਖੀਏ ਨਾ ਗੱਲ, ਮੇਰਾ ਵੈਸੇ ਪਸੰਦ ਦਾ ਵਿਸ਼ਾ ਵੀ ਜੇ ਮੈਂ ਇਹਦੇ ਤੇ ਬੋਲਾਂ ਤੇ ਮੈਂ ਸ਼ਾਇਦ ਪੂਰੇ ਦਿਨ ਹੀ ਗੱਲਾਂ ਕਰਦਾ ਰਵਾਂ। ਤੇ ਗੱਲ ਜਿਹੜੀ ਸ਼ੋਰਟ ਮੈਂ ਇਹ ਦੱਸ ਲਾਂਗਾ ਕਿ ਪਹਿਲਾਂ ਜਦੋਂ ਮੈਰਿਜ ਪੈਲਸ ਵੀ ਕਿਉਂ ਗਿਆ ਵੀ ਗੱਲ ਪੈਸੇ ਦੀ ਆ ਗਈ, ਪੈਸਾ ਜੇਬ ਚੋਂ ਕਿਵੇਂ ਕਢਾਉਣਾ ਆ ਉਸ ਢੰਗ ਤਰੀਕੇ ਤੇ ਆ
8: ਗੱਲ ਵਪਾਰ ਦੀ ਆ ਜੀ। ਇਹ ਵਪਾਰੀ ਵਰਗ ਜਿਹੜਾ ਆ ਨਾ ਉਹਨੇ ਗਰੀਬ ਬੰਦੇ ਨੂੰ ਦਾ ਲਹੂ ਕਿੱਦਾਂ ਚੂਸਣਾ ਆ, ਕੱਪੜਿਆਂ 'ਚ ਕਹਿ ਲਓ, ਗਹਿਣਿਆਂ 'ਚ ਕਹਿ ਲਓ, ਰੋਟੀ 'ਚ ਕਹਿ ਲਓ, ਮਹਿਲਾਂ ਪੈਲਸਾਂ 'ਚ ਕਹਿ ਲਓ, ਹਰ ਥਾਂ 'ਤੇ ਤੁਸੀਂ ਇਹ ਦੇਖੋਗੇ, ਹੈਰਾਨ ਹੋਵੋਗੇ ਸੁਣ ਕੇ ਕਿ ਲੱਖਾਂ ਰੁਪਈਆ ਇੱਕ ਇੱਕ ਵਿਆਹ 'ਤੇ ਖਰਚ ਕੀਤਾ ਜਾਂਦਾ ਆ। ਮੈਨੂੰ ਯਾਦ ਆ ਕਿ ਮੇਰੇ ਕਿਸੇ
7: ਮੈਨੂੰ ਲੱਗ ਰਿਹਾ ਵੀ ਲੱਖ ਤੱਕ ਹੀ ਰਹੇ ਕਿਤੇ ਕਰੋੜਾਂ 'ਚ ਨਾ ਪਹੁੰਚੇ ਹੁਣ ਜਿੱਦਾਂ ਦੇ ਹਾਲਾਤ
8: ਨਹੀਂ। ਅਤੇ ਗੱਲ ਸੁਣੋ, ਜੇ ਅੱਜ ਤੋਂ 10 ਸਾਲ ਪਹਿਲਾਂ 40-50 ਲੱਖ ਰੁਪਈਆ ਖਰਚ ਆਉਂਦਾ ਸੀ,
7: 40-50 10 ਸਾਲ ਪਹਿਲਾਂ ਮੈਨੂੰ ਨਹੀਂ ਲੱਗਦਾ,
8: 2000
7: ਘੱਟ ਘੱਟ ਹੋਊਗਾ।
8: ਮੈਂ 2012 ਦੀ ਗੱਲ ਕਰ ਰਹੀ ਹਾਂ,
7: 2012
8: ਦੀ ਗੱਲ ਕਰ ਰਹੀ ਹਾਂ, ਮੇਰਾ ਆਪਣਾ ਤਜਰਬਾ ਆ।
7: ਅੱਛਾ ਜੀ,
8: ਠੀਕ ਹੈ ਜੀ,
7: ਵਾਹ ਜੀ ਵਾਹ, ਇੰਨਾ ਖਰਚਾ ਆ ਗਿਆ ਸੀ?
8: 40-45 ਲੱਖ ਰੁਪਈਆ ਖਰਚਾ ਸੀ,
7: $1,00,000 ਦੇ ਗਰੀਬ ਹੋਊਗਾ ਉਦੋਂ।
8: ਤੇ ਇੱਥੋਂ ਮੈਂ ਇਹ ਨਹੀਂ ਕਹਿੰਦੀ ਵੀ ਉਹਦੇ 'ਚ ਟਿਕਟਾਂ ਨਹੀਂ ਸੀ ਐਡ, ਟਿਕਟਾਂ 20 ਇੱਥੋਂ ਜਾਣ ਦੀਆਂ 3-4 ਜਣਿਆਂ ਦੀਆਂ ਸੀਗੀਆਂ, ਠੀਕ ਹੈ। ਪਰ ਤੇ 12 ਸਾਲਾਂ ਬਾਅਦ, ਅੱਜ ਤੇ 15 ਸਾਲ ਹੋ ਗਏ ਉਸ ਚੀਜ਼ ਨੂੰ, ਉਹਨੂੰ 15 ਨਾਲ ਗੁਣਾ ਨਹੀਂ ਕਰੋਗੇ ਤੇ 10 ਨਾਲ ਤੇ ਕਰ ਹੀ ਲਓਗੇ।
7: ਮੈਂ ਸਮਝ ਗਿਆ, ਸਮਝ ਗਿਆ, ਮਤਲਬ ਕਰੋੜਾਂ 'ਚ ਜਾਊਗਾ।
8: ਗੱਲ ਇਹ ਜਿਹੜੀ ਆ ਨਾ, ਇਹ ਜਿਹੜਾ ਸਮਾਜ ਆ ਇਸ ਵੇਲੇ ਉਹਦਾ ਤਾਣਾ ਬਾਣਾ ਇੱਦਾਂ ਦਾ ਵੀ ਉਹ ਗਰੀਬ ਬੰਦੇ ਨੂੰ ਹੋਰ ਗਰੀਬ ਕਰ ਰਿਹਾ ਆ ਤੇ ਅਮੀਰ ਬੰਦੇ ਨੂੰ ਹੋਰ ਅਮੀਰ ਕਰ ਰਿਹਾ ਆ।
7: ਸੋ ਵਿਆਹ ਜਿਹੜਾ ਇੱਕ, ਮਤਲਬ ਅਸੀਂ ਹੁਣ
8: ਵੱਡੇ
7: ਪੱਧਰ ਤੇ ਮਾਰਕੀਟਿੰਗ ਹੋਈ,
8: ਹਾਂ ਸਾਦਾ ਫੰਕਸ਼ਨ ਹੋਣਾ ਚਾਹੀਦਾ ਸੀਗਾ, ਪਰ ਇਸ ਲੰਮ ਚੜਾ ਨੇ ਮੇਰਾ ਖਿਆਲ ਆ ਕਿ ਦੁਨੀਆਂ ਦਾ ਜਿਹੜੇ ਰਿਸ਼ਤੇ ਹੁਣ ਗਾਂਹ ਖਰਾਬ ਹੋ ਰਹੇ ਆ।
7: ਜਿਹੜਾ ਇੱਕ ਫੋਮੋ ਫੈਕਟਰ ਆ ਨਾ, ਫੀਅਰ ਆਫ ਮਿਸਿੰਗ ਆਊਟ, ਵੀ ਸਾਨੂੰ ਜੇ ਲੋਕ ਵੀ ਨਹੀਂ ਕਹਿਣਗੇ, ਹੁਣ ਤਾਂ ਲੋਕ ਕੀ ਕਹਿਣਾ, ਲੋਕ ਤਾਂ ਸਾਰਾ ਕੁਝ ਫੇਸਬੁੱਕ 'ਤੇ ਕਹੀ ਜਾਂਦੇ ਆ।
8: ਬਿਲਕੁਲ,
7: ਉਹ ਉਹਨਾਂ ਨੂੰ ਫੀਲ ਹੁੰਦਾ ਵੀ ਅਸੀਂ ਜੇ ਸਾਦਾ ਵਿਆਹ ਕਰਾਂਗੇ ਪਤਾ ਨਹੀਂ ਕੀ ਹੋ ਜਾਣਾ, ਕੀ ਵਿਖਾਵਾ ਕਰਨਾ।
8: ਉਹੀ ਆ ਨਾ, ਖੁਸ਼ੀ ਨਾਲੋਂ ਵਿਖਾਵੇ ਨੂੰ ਅਹਿਮੀਅਤ ਦਿੱਤੀ ਜਾਣ ਲੱਗ ਪਈ ਆ। ਸੁੱਖ ਵਿੱਚ ਖੁਸ਼ੀ ਸਾਂਝੀ ਕਰਨ ਨਾਲੋਂ ਫੋਟੋਆਂ ਖਿਚਾਉਣ ਲਈ ਜ਼ਿਆਦਾ ਲੰਮ ਚੜਾ ਜਿਹੜਾ ਆ ਉਹ ਕੀਤਾ ਜਾਂਦਾ ਆ। ਚਾਹੀਦਾ ਤਾਂ ਇਹ ਸੀ ਕਿ ਦੁੱਖ ਸੁੱਖ ਦਾ ਸਾਥ ਹੁੰਦਾ, ਦੇਣ ਵਾਲਾ ਬੰਦਾ ਇੱਕ ਦੂਜੇ ਦਾ, ਮੁਸ਼ਕਲਾਂ ਵਿੱਚ ਸਾਥ ਦੇਣ ਵਾਲਾ ਹੁੰਦਾ। ਪਰ ਇਹ ਜਿਹੜਾ ਅਸੀਂ ਵਿੱਤ ਨਾਲੋਂ ਜ਼ਿਆਦਾ ਖਰਚਾ ਕਰਨ ਲੱਗ ਪਏ ਹਾਂ ਨਾ, ਇਸ ਚੀਜ਼ ਨੇ ਵਿਆਹਾਂ ਦਾ ਜਿਹੜਾ ਮਜ਼ਾ ਸੀ ਉਹ ਥੋੜ੍ਹਾ ਥੋੜ੍ਹਾ ਫਿੱਕਾ ਵੀ ਕਰਤਾ ਆ। ਕਿਉਂਕਿ ਵਿਆਹ ਤੋਂ ਪਹਿਲਾਂ ਵਾਅਦੇ ਤਾਂ ਬਹੁਤ ਉੱਚੇ ਉੱਚੇ ਕੀਤੇ ਜਾਂਦੇ ਆ, ਬਾਅਦ ਵਿੱਚ ਉਹ ਪੂਰੇ ਨਹੀਂ ਕੀਤੇ ਜਾ ਸਕਦੇ, ਮੁਸ਼ਕਲਾਂ ਹੁੰਦੀਆਂ ਆ। ਇਹਨਾਂ ਚੀਜ਼ਾਂ ਲਈ ਸਾਡੇ ਕੋਲ ਇੱਕ ਦੂਜੇ ਦਾ ਇੱਜ਼ਤ ਕਰਨ ਲਈ, ਸਮਾਂ ਬਿਤਾਉਣ ਲਈ, ਭਾਵਨਾਵਾਂ ਨੂੰ ਸਮਝਣ ਲਈ, ਕਦਰ ਕਰਨ ਦੀ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਅਤੇ ਜਦੋਂ ਅਸੀਂ ਵਾਅਦੇ ਵੱਡੇ ਵੱਡੇ ਕੀਤੇ ਹੁੰਦੇ ਆ ਤਾਂ ਮੁੜ ਕੇ ਉਹ ਚੀਜ਼ ਜਿਹੜੀ ਆ ਉਹ ਉਨੀ ਦਿੱਤੀ ਨਹੀਂ ਜਾਂਦੀ, ਅਤੇ ਆਪੇ ਮੁਸ਼ਕਲਾਂ ਕ੍ਰੀਏਟ ਹੁੰਦੀਆਂ ਆ। ਵਿਆਹ ਦੇ ਰਿਸ਼ਤੇ ਜਿਹੜੇ ਉਹ ਖਰਾਬ ਹੋ ਰਹੇ ਆ।
7: ਦੇਖੋ ਜੀ,
8: ਮੈਨੂੰ ਇੱਕ ਵੱਡਾ ਕਾਰਨ ਇਹ ਲੱਗ ਰਿਹਾ,
7: ਬੜੀਆਂ ਤੰਦਾਂ ਜਿਹੜੀਆਂ ਛੋਈਆਂ ਇਸ ਗੱਲਬਾਤ ਜੋ ਤੁਸੀਂ ਕਹਿ ਰਹੇ ਹੋ। ਮੈਂ ਜਿਹੜੀ ਗੱਲ ਕਰਦਾ ਸੀ ਵੀ ਪੈਲਸਿਸ ਦੇ ਵਿੱਚ ਨਿਕਲਿਆ, ਹੁਣ ਉਹ ਤਾਂ ਚਲੋ ਇੱਕ ਅੰਗ, ਇੱਕ ਸੁਸਾਇਟੀ ਬਣ ਗਈ, ਕਲਾਸ ਬਣ ਗਈ ਸਾਡੀ। ਤੁਸੀਂ ਦੂਜੀ ਗੱਲ ਇਹ ਵੀ ਕੀਤੀ ਵੀ ਫੋਟੋਆਂ ਖਿੱਚਣੀਆਂ, ਪਰ ਦੇਖੋ ਜੇ ਸਾਨੂੰ ਯਾਦ ਹੋਵੇ ਤਾਂ ਆਪਣੇ ਜਿਹੜੇ ਵਿਆਹ ਦੀ ਫਿਲਮ ਪਹਿਲਾਂ ਬਣਦੀ ਹੁੰਦੀ ਸੀ, ਰੀਲ ਵੀਡੀਓ ਬਣਦੀ, ਕਿੰਨੀ ਕੁ ਵਾਰੀ ਵੇਖ ਲਈ, 2-3 ਵਾਰੀ, ਉਹ ਖਤਮ ਹੋ ਗਈ। ਅਤੇ ਇਹ ਵੀ ਜਿਹੜੀਆਂ ਫੋਟੋਆਂ ਮੈਨੂੰ ਨਹੀਂ ਲੱਗਦਾ 10 ਦਿਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਧ ਪੈਂਦੀਆਂ ਨੇ।
8: ਬਿਲਕੁਲ,
7: 15 ਦਿਨ ਮਹੀਨਾ, ਪਰ ਇਹਦੇ 'ਚ ਅਸੀਂ ਬਹੁਤ ਐਬਸੋਲਿਊਟ ਤਾਮ ਜਾਮ ਕਰਦੇ ਹਾਂ। ਪ੍ਰੀ ਮੈਰਿਜ ਵੈਡਿੰਗ ਸ਼ੂਟ ਆ, ਪੋਸਟ ਮੈਰਿਜ ਵੈਡਿੰਗ ਸ਼ੂਟ ਆ,
8: ਬਿਲਕੁਲ,
7: ਅਤੇ ਫਿਰ ਅੱਗੇ ਵੈਡਿੰਗ ਸ਼ੂਟ, ਕਿਉਂਕਿ ਲਾਈਫ ਤਾਂ ਕੰਟੀਨਿਊ ਚੱਲਦੀ ਰਹਿੰਦੀ ਹੈ। ਡੈਸਟੀਨੇਸ਼ਨ ਵੈਡਿੰਗ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਨਾ ਵੀ ਇੱਥੋਂ ਜਾ ਕੇ ਵਿਆਹ ਕਰਨਾ ਜਾਂ ਕਿੱਦਾਂ, ਮੈਨੂੰ ਲੱਗਦਾ ਵੀ ਟੂ ਸਮ ਐਕਸਟੈਂਟ ਉਹ ਠੀਕ ਵੀ ਆ। ਵੀ ਤੁਸੀਂ 4-10 ਰਿਸ਼ਤੇਦਾਰ ਰੱਖੋ ਉਹ ਪਹੁੰਚ ਜਾਣ ਤੇ ਉਹਦੇ 'ਚ ਕੀ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਘਰ ਭਾਂਡੇ ਮਾਂਜਣ ਡਏ ਸੀ ਤੇ ਅਸੀਂ ਇੱਦਾਂ ਗਏ ਸੀ ਤੇ ਉੱਥੇ ਇਹ ਆ ਵੀ ਸਾਰਿਆਂ ਨੂੰ ਫ੍ਰੀ ਹੋਣਗੇ ਕੰਮ ਹੋਣਗੇ। ਹਾਂ ਹੁਣ ਡੈਸਟੀਨੇਸ਼ਨ ਵੈਡਿੰਗ ਨੂੰ ਅਸੀਂ ਚਾਅ ਬਣਾਉਣਾ ਆ,
8: ਬਿਲਕੁਲ
7: ਅਸੀਂ ਪੂਰਾ ਖਲਾਰਾ ਪਾਉਣਾ ਵੀ ਅਸੀਂ ਹੁਣ ਜੇ ਸੈਲੀਬ੍ਰਿਟੀ ਵਾਂਗੂ ਵੇਖਣਾ ਵੀ ਹੁਣ ਵਿਰਾਟ ਕੋਹਲੀ ਇਟਲੀ ਜਾ ਕੇ ਮੈਰਿਜ ਕਰਦਾ,
8: ਉਹ ਚੀਜ਼ ਨਹੀਂ ਹੋਣੀ ਚਾਹੀਦੀ।
7: ਤੇ ਹੁਣ ਉੱਥੇ ਫਲਾਣੀ ਫੈਮਿਲੀ ਨੇ ਇੱਦਾਂ ਵਧਾ ਕੀਤਾ ਤੇ ਉੱਧਰ ਲਹਿੰਦੇ ਪੰਜਾਬ 'ਚ 5 ਦਿਨ ਮਹੀਨਾ ਵਿਆਹ ਚੱਲਦਾ ਰਿਹਾ। ਗੱਲ ਉੱਦਾਂ ਨਹੀਂ, ਗੱਲ ਤਾਂ ਇਹ ਆ ਵੀ ਇੱਕ ਜਗ੍ਹਾ ਹੋਵੇ ਜਿੱਥੇ ਸਭ ਪਰਿਵਾਰ ਬੈਠਣ ਗੱਲਬਾਤ ਕਰਨ ਤੇ ਇੱਕ ਦੂਜੇ ਨਾਲ ਜਿਹੜਾ ਉਹਨਾਂ ਦਾ ਸਾਂਝ ਵਾਲਾ ਮਾਹੌਲ ਹੋਵੇ, ਸਾਦਾ ਹੋਵੇ,
8: ਖੁਸ਼ੀ ਵਾਲਾ ਮਾਹੌਲ ਹੋਣਾ ਚਾਹੀਦਾ।
7: ਮੈਂ ਤਾਂ ਉਹ ਸਮਝ ਰਿਹਾ ਉਹ ਵਿਆਹ ਹੋਣਾ ਚਾਹੀਦਾ,
8: ਖੁਸ਼ੀ ਵਾਲਾ ਮਾਹੌਲ ਹੋਣਾ ਚਾਹੀਦਾ।
7: ਦੂਜੀ ਗੱਲ ਜਿਹੜੀ ਤੁਸੀਂ ਕੀਤੀ ਵੀ ਜਿੰਨਾ ਟਾਈਮ ਅਸੀਂ ਇੱਥੇ ਲਾਉਂਦੇ ਹਾਂ ਇਹਦੀ ਤਿਆਰੀ 'ਤੇ ਲਾਉਂਦੇ ਹਾਂ ਤੇ ਜੇ ਇਹਦਾ ਅੱਧਾ ਟਾਈਮ ਵੀ ਅਸੀਂ ਰਿਸ਼ਤਿਆਂ ਦੀ ਸਮਝ ਸੰਭਾਲ ਸਾਂਭ ਸੰਭਾਲ

0: ਉਸ ਵੇਲੇ ਉਹ ਮੈਨੂੰ ਲੱਗਦਾ ਹੁੰਦਾ ਕਿ ਉਹ ਵਧੀਆ ਪਿਕਚਰ ਇੱਕ ਦੂਜੇ ਦੀ, ਵਧੀਆ ਸੁਭਾਅ ਇੱਕ ਦੂਜੇ ਨੂੰ ਆਪਣਾ ਵਿਖਾਇਆ ਜਾ ਰਿਹਾ ਹੁੰਦਾ ਆ, ਉਹ ਅਸਲੀ ਸੁਭਾਅ ਨਹੀਂ ਹੁੰਦਾ। ਪਰ ਜਦੋਂ ਅਸਲ 'ਚ ਉਹ ਰਿਸ਼ਤਾ ਬਣ ਜਾਂਦਾ ਆ ਤਾਂ ਫਿਰ ਉਸ ਰਿਸ਼ਤੇ ਦੀ ਜਿਹੜੀ ਅਸਲੀਅਤ ਨਿਕਲ ਕੇ ਬਾਹਰ ਆਉਂਦੀ ਆ ਅਤੇ ਫਿਰ ਉਹ ਰਿਸ਼ਤਿਆਂ ਦੀ ਆਪਸੀ ਸੋਚ ਜਿਹੜੀ ਆ ਜਦੋਂ ਉਹ ਮੇਲ ਨਹੀਂ ਖਾਂਦੀ ਜਾਂ ਅਸੀਂ ਆਪਣੇ ਆਪ ਨੂੰ ਪਹਿਲਾਂ ਹੀ ਕਰਜ਼ੇ ਥੱਲੇ ਦੱਬ ਲੈਂਦੇ ਹਾਂ ਅਤੇ ਫਿਰ ਉਹ ਕਰਜ਼ਾ ਲਾਉਣ 'ਚ ਸਾਨੂੰ ਓਨਾ ਟਾਈਮ ਲੱਗ ਜਾਂਦਾ ਆ ਕਿ ਅਸੀਂ ਇੱਕ ਦੂਜੇ ਨੂੰ ਆਪਸ 'ਚ ਟਾਈਮ ਨਹੀਂ ਦੇ ਸਕਦੇ। ਉਹ ਚੀਜ਼ਾਂ ਜਿਹੜੀਆਂ ਨਾ ਨਿੱਕੀਆਂ ਨਿੱਕੀਆਂ, ਉਹ ਮੈਨੂੰ ਲੱਗਦਾ ਜੇ ਨਾ ਹੋਣ ਤਾਂ ਜ਼ਿਆਦਾ ਵਧੀਆ ਆ।
1: ਚਲੋ ਦੋ ਵੀ ਹੈ ਜੀ, ਦੇਖੋ ਵਿਆਹ ਇੱਕ ਵਾਰੀ ਤਾਂ ਸੈਲੀਬ੍ਰੇਟ ਕਰਨਾ ਚਾਹੀਦਾ, ਇੱਕ ਵਾਰੀ ਤਾਂ ਚੰਗੀ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੀਦਾ। ਅਤੇ ਦੂਜੀ ਜਿਹੜੀ ਚੀਜ਼, ਇੱਕ ਮੈਂ ਹੋਰ ਹੀ ਬਦਲਾਅ ਵੇਖਦਾ ਨਾ, ਹੁਣ ਅਸੀਂ ਵਿਆਹ ਨੂੰ ਥੋੜ੍ਹਾ ਜਿਹਾ ਰੋਇਲ ਲੁੱਕ ਦੇ ਦਿੱਤੀ, ਇੱਕ ਰਾਜਸੀ ਜਿਵੇਂ ਪ੍ਰਿੰਸ ਵਿਆਹ ਜਾ ਰਿਹਾ।
0: ਬਿਲਕੁਲ,
1: ਕੁੜੀ ਦੀ ਡਰੈਸ ਇੱਕ ਹੁੰਦੀ ਹੈ, ਉਹਦੇ ਪਿੱਛੇ ਉਹਦੇ 5-7 ਸਹੇਲੀਆਂ ਦੀ ਇੱਕ ਪਰਟੀਕੁਲਰ ਕੰਟਰਾਸਟ ਦੇ ਵਿੱਚ ਡਰੈਸ ਹੋਣੀ ਹੈ। ਇੱਦਾਂ ਹੀ ਮੁੰਡੇ ਨੇ ਜੇ ਬੰਨਣੀ ਹੈ, ਸਾਡੇ ਵਰਗ ਸਰਦਾਰਾਂ ਨੇ ਪੱਗ ਬੰਨਣੀ ਹੈ, ਅਤੇ ਅੱਜ ਤੁਸੀਂ ਲਾਲ ਰੰਗ ਦੀ ਪੱਗ ਬੰਨਣੀ ਹੈ, ਅਤੇ ਮੁੰਡੇ ਦੇ 4-5 ਯਾਰ ਦੋਸਤ, ਈਵਨ ਮੁੰਡੇ ਦਾ ਪਿਓ, ਉਹਦੇ ਭੈਣ ਭਰਾ, ਮੁੰਡੇ ਦੇ ਪਿਓ ਦੇ ਰਿਸ਼ਤੇਦਾਰ, ਯਾਰ ਦੋਸਤ, ਉਹ ਫਿਰ ਇੱਕ ਪੱਗਾਂ ਬੰਨ ਕੇ ਆਉਂਦੇ ਆ। ਜਿਵੇਂ ਦੋ ਮਹਾਰਾਜਿਆਂ ਦੇ ਵਿਆਹ ਹੁੰਦੇ ਸੀ,
0: ਬਿਲਕੁਲ,
1: ਇਹ ਨਾਭਾ ਸਟੇਟ ਵਾਲੇ ਉੱਧਰ ਚੱਲੇ ਨੇ, ਪਟਿਆਲੇ ਚੱਲੇ ਨੇ, ਅਤੇ ਪਟਿਆਲੇ ਵਾਲੇ ਉੱਧਰ ਚੱਲੇ ਨੇ, ਇਹ ਵੀ ਹੁੰਦੇ ਸੀ। ਪਰ ਮੈਨੂੰ ਅਜੇ ਵੀ ਲੱਗਦਾ ਕਿ ਅਸੀਂ, ਮੈਂ ਤਾਂ ਜ਼ਿਆਦਾ ਮਾਝੇ 'ਚ ਹੀ ਵਿਚ ਰਿਹਾ, ਵੀ ਸਾਡੇ ਵਿਆਹ ਅਜੇ ਵੀ ਇੱਧਰ ਸਾਦੇ ਨੇ। ਅਤੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਸੀ ਕਿ ਮੈਨੂੰ ਮਾਲਵੇ ਦੇ ਵਿਆਹਾਂ 'ਚ ਖੇਸ ਦੇਣ ਦੀ ਜਿਹੜੀ ਰਸਮ ਆ ਉਹ ਬੜੀ ਚੰਗੀ ਲੱਗਦੀ,
0: ਵਧੀਆ ਲੱਗਦੀ ਹੈ।
1: ਅਤੇ ਮੈਨੂੰ ਅਜੇ ਵੀ, ਮੈਂ ਚਾਹੁੰਦਾ ਕਿ ਵਿਆਹਾਂ 'ਚ ਘਰ ਦੇ ਕੱਢੇ ਹੋਏ ਹੱਥ ਦੇ ਬੁਣੇ ਕੱਪੜੇ ਦੇਣੇ ਚਾਹੀਦੇ ਆ। ਸਾਡਾ ਉਹ ਵਿਰਾਸਤ ਜਿਹੜੀ ਹੈ, ਅਮੀਰ ਜਿਹੜੀ ਸਾਡੀ ਰੁਜ਼ਗਾਰ ਹੈ ਲੋਕਾਂ ਦਾ ਪਿੰਡਾਂ ਦੇ ਵਿੱਚ।
0: ਨਹੀਂ, ਮੈਂ ਇੱਥੇ ਇੱਕ ਵਿਆਹ 'ਚ ਸੁਣਿਆ ਆ, ਮੈਂ ਵੇਖਿਆ ਤਾਂ ਨਹੀਂ।
1: ਅੱਛਾ,
0: ਪਰ ਕਹਿੰਦੇ ਵੀ ਇੱਥੇ ਜਿਹੜੀ ਉਹ ਮਿਲਣੀ ਹੋਈ ਆਪਸ 'ਚ, ਉਹਨਾਂ ਨੇ ਕਿਤਾਬਾਂ ਦੇ ਸੈੱਟ ਦੇ ਕੇ,
1: ਕਿਤਾਬਾਂ ਮੈਂ ਵੀ ਦੇਖੀਆਂ, ਬੰਦੇ ਨੇ ਸਟਾਲ ਵੀ ਲਾਇਆ ਸੀ ਕਿਤਾਬਾਂ ਦਾ,
0: ਇੱਕ ਇੱਕ ਚਾਦਰ, ਮਤਲਬ ਕਹਿ ਲਓ ਜਾਂ ਇੱਕ ਇੱਕ ਲੋਈ ਕਹਿ ਲਓ, ਇੱਕ ਇੱਕ ਸ਼ੋਲ ਕਹਿ ਲਓ, ਦਿੱਤਾ ਆ। ਉਹ ਵੀ ਬਹੁਤ ਵਧੀਆ ਸੀਗਾ ਆਈਡੀਆ।
1: ਚਲੋ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਵੀ ਜਦੋਂ ਟੀ ਵੀ ਆਇਆ ਨਵਾਂ ਨਵਾਂ, ਸੋ ਬੜੇ ਸ਼ਾਮ ਨੂੰ ਪ੍ਰੋਗਰਾਮ ਸ਼ੁਰੂ ਹੋ ਗਏ, ਇੱਕ ਐਡਵਰਟਾਈਜ਼ਮੈਂਟ ਕੰਪਨੀ ਵਾਲੇ ਨੇ ਸੋਚਿਆ ਵੀ ਉਹ ਜਿਵੇਂ ਚੋਕਲੇਟ ਹੈ, ਵਿਆਹ 'ਚ ਚੋਕਲੇਟ ਨਹੀਂ ਸੀ ਹੁੰਦੀ, ਉਹਨਾਂ ਨੇ ਉਹ ਚੋਕਲੇਟ ਨੂੰ ਵਿਆਹ 'ਚ ਐਡਵਰਟਾਈਜ਼ਮੈਂਟ ਤਿਆਰ ਕੀਤੀ, ਅਤੇ ਹੁਣ ਚੋਕਲੇਟ ਸ਼ੇਕ ਅਤੇ ਜੇ ਵੋ, ਉਹਦਾ ਪ੍ਰੋਡਕਟ ਇਹ ਹੋਇਆ ਕਿ ਕੈਡਬਰੀ ਦੀ ਕਿੰਨੀ ਸੇਲ ਵੱਧ ਗਈ ਜਿਹੜੀ ਵਿਆਹਾਂ 'ਚ ਆਉਣ ਕਰਕੇ।
0: ਬਿਲਕੁਲ।
1: ਸੋ ਜੇ ਤੁਸੀਂ ਉਸ ਨਜ਼ਰੀਏ ਤੋਂ ਦੇਖਦੇ ਹੋ ਅਤੇ ਜਿਹੜੇ ਸਾਡੇ ਘਰਾਂ ਦੇ ਵਿੱਚ, ਮੈਂ ਗੁਲਗੁਲੇ ਦਾ ਤਾਂ ਨਾਂ ਲਿਆ ਵੀ ਉਹ ਦੇਸੀ ਰਵਾਇਤ ਤਰੀਕੇ ਨੇ, ਉਹ ਇੱਕ ਆਪਣੀ ਕਿਸਮ ਦਾ ਰੁਜ਼ਗਾਰ ਪੈਦਾ ਕਰਦੇ ਨੇ, ਉਹ ਸਾਡੀ ਇੱਕ ਸਾਡੇ ਜੀਵਨ ਸ਼ੈਲੀ 'ਚੋਂ ਉੱਗਿਆ ਹੋਇਆ, ਸਾਡੀ ਆਰਥਿਕ ਜਿਹੜਾ ਵਿਕਾਸ ਹੈ ਉਹ ਤਾਂ ਹੁੰਦਾ। ਪਰ ਜੇ ਤੁਸੀਂ ਔਰਗੇਨਾਈਜ਼ਡ ਕਾਰਪੋਰੇਟ ਦੀ ਪ੍ਰੋਡਕਟ ਨੂੰ ਯੂਜ਼ ਕਰਨਾ, ਹੁਣ ਮੈਂ ਜਿਹੜੀ ਰਿਫਾਈਨ ਗੱਲ ਕਰਨ ਲੱਗਾ, ਜਾਂ ਆਪਣੇ ਲੋਕਾਂ ਦੇ ਘਰਾਂ 'ਚ ਬਣੇ ਹੋਏ ਉਹ ਸਮਾਨ ਨੂੰ ਵਰਤਣਾ। ਸੋ ਕਹਿਣ ਦਾ ਮਤਲਬ ਇਹ ਹੈ, ਪਰਮਜੀਤ ਕੌਰ ਜੀ, ਮੇਰੀਆਂ ਨਜ਼ਰਾਂ 'ਚ ਪੰਜਾਬ ਉਦੋਂ ਤਰੱਕੀ ਕਰਦਾ ਜਦੋਂ ਅਸੀਂ ਗੰਨੇ ਦਾ ਰਸ ਪੀਂਦੇ ਹਾਂ,
0: ਜਦੋਂ ਅਸੀਂ ਆਪਣੇ
1: ਰੋਹ ਪੀਂਦੇ ਹਾਂ,
0: ਜਦੋਂ ਅਸੀਂ ਆਪਣਿਆਂ ਨੂੰ ਰੁਜ਼ਗਾਰ ਦਿੰਦੇ।
1: ਉਹ ਰੋਹ ਕਿਉਂ ਪੀਂਦੇ ਹਾਂ? ਕਿਉਂਕਿ ਉਹ ਪੰਜਾਬ ਦੇ ਕਿਸਾਨ ਦਾ ਗੰਨਾ ਮੰਡੀ 'ਚ ਗਿਆ ਅਤੇ ਮੰਡੀ 'ਚੋਂ ਸਿੱਧਾ ਉਹ ਰੇਹੜੀਆਂ 'ਤੇ ਚਲਾ ਗਿਆ।
0: ਬਿਲਕੁਲ।
1: ਅਤੇ ਜੇ ਅਸੀਂ ਕੋਕ ਪੀਣਾ ਆ,
0: ਬਿਲਕੁਲ,
1: ਅਤੇ ਫਿਰ ਉਹ ਫਾਇਦਾ ਤਾਂ ਅਮਰੀਕਾ ਨੂੰ ਹੀ ਹੋਣਾ,
0: ਅਮਰੀਕਾ ਨੇ ਚਲਾਇਆ ਜਾਣਾ।
1: ਅਸੀਂ ਜੇ ਸੱਚੇ ਪੰਜਾਬੀ ਹਾਂ ਅਤੇ ਲੱਸੀ ਅਤੇ ਰੋਹ ਅਤੇ ਗੁੜ ਅਤੇ ਸੌਂਫ ਅਤੇ ਇਲਾਚੀ ਅਤੇ ਉਹ ਚੀਜ਼ਾਂ ਯੂਜ਼ ਕਰੀਏ ਜਿਹੜੀਆਂ ਸਾਡੀਆਂ ਰਵਾਇਤ ਨੇ,
0: ਅਤੇ
1: ਜੇ ਅਸੀਂ ਵਿਆਹਾਂ 'ਚ ਫਿਨਿਸ਼ ਪ੍ਰੋਡਕਟ ਲੈ ਕੇ ਆਉਣੇ ਜਿਹਦੇ 'ਚ ਪੀਜ਼ਾ ਵੀ ਆ, ਜਿਹਦੇ 'ਚ ਚੋਕਲੇਟ ਵੀ ਆ, ਜਿਹਦੇ ਦੂਜੀਆਂ ਚੀਜ਼ਾਂ ਵੀ ਨੇ, ਜਿਹਦੇ 'ਚ ਦੇਸੀ ਦਾਰੂ ਵੀ ਆ ਅਤੇ ਅੰਗਰੇਜ਼ੀ ਦਾਰੂ ਵੀ ਆ, ਇਹ ਹੁਣ ਪੀਣ ਵਾਲੇ ਖਿਆਲ ਕਰ ਲੈਣ ਵੀ ਆਪਾਂ ਕੀ ਗੱਲ ਕਰਦੇ ਹਾਂ।
0: ਬਿਲਕੁਲ ਬਿਲਕੁਲ।
1: ਅਤੇ ਚਲੋ ਵਿਆਹ ਦੀਆਂ ਗੱਲਾਂ ਕਰ ਰਹੇ ਹਾਂ ਤਾਂ ਫਿਰ ਕਿਉਂ ਨਾ, ਫਿਰ ਮੈਂ ਕਹਿੰਦਾ ਵੀ ਫਿਰ ਰੌਲਾ ਗੌਲਾ ਹੀ ਪਾ ਲਈਏ, ਆਪਾਂ ਵੀ ਕੋਈ ਬੋਲੀਆਂ ਛੋਲੀਆਂ ਸੁਣ ਲਈਏ, ਲਓ ਜੇ ਗੀਤ ਸੁਣਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।

0: ਉਹਨਾਂ ਸਾਰੀਆਂ ਗਲਵਕੜੀਆਂ ਬਾਰੇ ਸੋਚੋ ਜੋ ਤੁਸੀਂ ਅਜੇ ਵੀ ਪਾਉਣੀਆਂ ਹਨ। ਉਹਨਾਂ ਯਾਦਾਂ ਅਤੇ ਕਹਾਣੀਆਂ ਬਾਰੇ ਸੋਚੋ ਜੋ ਤੁਹਾਨੂੰ ਅਜੇ ਵੀ ਬਣਾਉਣੀਆਂ ਤੇ ਸਾਂਝੀਆਂ ਕਰਨੀਆਂ ਹਨ। ਛਾਤੀ ਦੀ ਸਕ੍ਰੀਨਿੰਗ ਕੈਂਸਰ ਨੂੰ ਸ਼ੁਰੂਆਤੀ ਪੜਾਅ ਤੇ ਲੱਭ ਸਕਦੀ ਹੈ, ਜਦੋਂ ਇਸਦਾ ਇਲਾਜ ਕਰਨਾ ਸਭ ਤੋਂ ਵੱਧ ਆਸਾਨ ਹੁੰਦਾ ਹੈ, ਤਾਂ ਜੋ ਤੁਸੀਂ ਉਹਨਾਂ ਪਲਾਂ ਵਿੱਚ ਆਪਣੇ ਪਿਆਰਿਆਂ ਦੇ ਨਾਲ ਹੋ ਸਕੋ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਮੁਫ਼ਤ ਹੈ, ਇਸ ਵਿੱਚ ਸਿਰਫ 10 ਮਿੰਟ ਲੱਗਦੇ ਹਨ ਅਤੇ ਹਮੇਸ਼ਾ ਮਹਿਲਾ ਰੇਡੀਓਗ੍ਰਾਫਰ ਵੱਲੋਂ ਕੀਤੀ ਜਾਂਦੀ ਹੈ। ਅੱਜ ਹੀ breastscreen.org.au ਤੇ ਜਾ ਕੇ ਜਾਂ 1320050 ਤੇ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ, ਕਿਉਂਕਿ ਇਹ ਸਕ੍ਰੀਨਿੰਗ ਕਰਵਾਉਣ ਦਾ ਸਮਾਂ ਹੈ।
1: ਸਟੇਸ਼ਨ ਸਪਾਂਸਰ
2: ਬੈਰੀਬੀ ਓਪਨ ਰੇਂਜ ਚਿੜੀਆ ਘਰ ਵਿੱਚ ਹਾਥੀਆਂ ਨੂੰ ਮਿਲੋ, ਐਲੀਫੈਂਟ ਟ੍ਰੇਲ ਦੀ ਸੈਰ ਕਰੋ ਅਤੇ ਇਹਨਾਂ ਸ਼ਾਨਦਾਰ ਜੀਵਾਂ ਨੂੰ ਉਹਨਾਂ ਦੇ ਵਿਸ਼ਾਲ ਕੁਦਰਤੀ ਮਾਹੌਲ ਵਿੱਚ ਨੇੜਿਓਂ ਦੇਖੋ। ਹਾਥੀਆਂ ਦੇ ਝੁੰਡ ਨੂੰ ਇਕੱਠੇ ਦੇਖੋ ਅਤੇ ਉਹਨਾਂ ਦੇ ਵਿਲੱਖਣ ਰਿਸ਼ਤਿਆਂ ਅਤੇ ਵਿਹਾਰਾਂ ਬਾਰੇ ਜਾਣੋ ਜੋ ਹਾਥੀਆਂ ਨੂੰ ਇੰਨਾ ਖਾਸ ਬਣਾਉਂਦੇ ਹਨ।
3: ਅੱਜ ਹੀ zoo.org.au ਤੇ ਆਪਣੀ ਫੇਰੀ ਦੀ ਯੋਜਨਾ ਬਣਾਓ।
1: ਸਟੇਸ਼ਨ ਸਪਾਂਸਰ
4: ਵਿਕਟੋਰੀਆ ਦੇ ਪਰਿਵਾਰ ਵਿਕਟੋਰੀਅਨ ਐਨਰਜੀ ਕੰਪੇਅਰ ਵਰਤ ਕੇ ਆਪਣੇ ਲਈ ਸਭ ਤੋਂ ਸਸਤਾ ਐਨਰਜੀ ਆਫਰ ਲੱਭ ਸਕਦੇ ਹਨ। ਔਸਤਨ ਜਿਨ੍ਹਾਂ ਲੋਕਾਂ ਨੇ ਇਸ ਸਾਲ ਵਿਕਟੋਰੀਅਨ ਐਨਰਜੀ ਕੰਪੇਅਰ ਵਰਤਿਆ, ਉਹਨਾਂ ਨੇ ਸਭ ਤੋਂ ਘੱਟ ਕੀਮਤ ਵਾਲੇ ਆਫਰ ਨਾਲ ਆਪਣਾ ਪਲਾਨ ਬਦਲ ਕੇ $230 ਬਚਾਏ ਹਨ। ਸਰਚ ਕਰੋ ਵਿਕਟੋਰੀਅਨ ਐਨਰਜੀ ਕੰਪੇਅਰ ਜਾਂ compare.energy.vic.gov.au ਤੇ ਜਾਓ। ਆਪਣੀ ਭਾਸ਼ਾ ਵਿੱਚ ਮਦਦ ਲਈ 1314 50 ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੈਟਿੰਗ ਸਰਵਿਸਿਜ਼ ਨੂੰ ਕਾਲ ਕਰੋ। ਵਿਕਟੋਰੀਅਨ ਗਵਰਨਮੈਂਟ ਮੈਲਬਰਨ ਵੱਲੋਂ ਅਧਿਕਾਰਤ।
1: ਸਟੇਸ਼ਨ ਸਪਾਂਸਰ
5: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
6: Authorized by the Victorian Government, Melbourne.
1: Station sponsor.
7: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
1: ਸਟੇਸ਼ਨ ਸਪਾਂਸਰ
8: On your local station, 88.6 Plenty Valley FM, The World at Night.

0: ਪਲੈਂਟੀ ਵੈਲੀ ਐਫ ਐਮ 'ਤੇ ਜਨਤਕ ਸੂਚਨਾਵਾਂ ਹੋਈਆਂ ਅਤੇ ਅਸੀਂ ਪਰਮਜੀਤ ਕੌਰ ਹੋਣਾ ਨਾਲ ਬੈਠੇ ਜਿਹੜੇ ਸਾਡੇ ਆਲੇ ਦੁਆਲੇ ਵਿਆਹ ਚੱਲ ਰਹੇ ਨੇ, ਵਿਆਹਾਂ 'ਚੋਂ ਗੱਲ ਵੀ ਇਸ ਕਰਕੇ ਨਿਕਲੀ ਕਿ ਪਰਮਜੀਤ ਕੌਰ ਹੋਰੀ ਕਾਫੀ ਵਕਫਾ ਥੋੜ੍ਹਾ ਗਾਇਬ ਰਹੇ, ਕਹਿੰਦੇ ਵੀ ਮੈਂ ਕੁਛ ਵਿਆਹਾਂ 'ਚ ਵਿਅਸਤ ਸੀਗੀ, ਕੁਛ ਮੌਸਮ ਦਾ ਕੰਮ ਸੀਗਾ। ਅਤੇ ਵਿਆਹਾਂ ਦੇ ਜਦੋਂ ਗੱਲ ਚੱਲਦੇ ਚੱਲਦੇ ਤਾਂ ਸਿਆਣੇ ਬੰਦਿਆਂ ਦੇ ਵਿਚਾਰ ਫਿਰ ਜਿਹੜੇ ਹੁੰਦੇ ਉਹ ਜ਼ਿੰਦਗੀ ਦੇ ਤਜ਼ਰਬੇ 'ਚੋਂ ਬੋਲਦੇ ਆ, ਅਤੇ ਉਹਨਾਂ ਨੇ ਗੱਲ ਕੀਤੀ ਕਿ ਗੱਲ ਜਿਹੜੀ ਸਭ ਤੋਂ ਅਹਿਮ ਵਿਆਹਾਂ ਦੇ ਵਿੱਚ ਹੁੰਦੀ ਉਹ ਹੁੰਦੀ ਰਿਸ਼ਤਿਆਂ ਦੀ। ਅਤੇ ਵੈਸੇ ਤਾਂ ਰਿਸ਼ਤਿਆਂ ਦੀ ਗੱਲ ਅਸੀਂ ਅਕਸਰ ਇੱਥੇ ਕਰਦੇ ਰਹਿੰਦੇ ਹਾਂ, ਅਤੇ ਪਰਮਜੀਤ ਕੌਰ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਅਸੀਂ ਜ਼ਿਆਦਾ ਜਿਹੜਾ ਇਹ ਟਾਈਮ ਲਾਉਂਦੇ ਵੀ ਰਿਸ਼ਤਿਆਂ ਦੇ ਵਿੱਚ ਇੱਕ ਟਾਈਮ ਦੇਣਾ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਵਿਆਹਾਂ ਸ਼ਾਦੀ ਦੇ ਮਸਲੇ 'ਤੇ ਖਾਸ ਤੌਰ 'ਤੇ ਜਿਹੜੇ ਸਾਡੇ ਅੱਜ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਸ ਬਾਰੇ ਕਿੰਨੇ ਕੁ ਸੁਚੇਤ ਨੇ ਜਾਂ ਅਵੇਸਲੇ ਨੇ, ਜਾਂ ਕਈ ਵਾਰੀ ਸਾਡੇ ਪੜ੍ਹਾਈ ਲਿਖਾਈ ਦੇ ਅਸੀਂ ਪ੍ਰੋਫੈਸ਼ਨਲ ਪੜ੍ਹਾਈਆਂ ਤਾਂ ਕਰਦੇ ਹਾਂ ਪਰ ਇਹਦੇ ਉੱਤੇ ਅਸੀਂ ਧਿਆਨ ਜਾਂ ਕੰਮ ਬਹੁਤ ਘੱਟ ਕਰਦੇ ਹਾਂ।
1: ਮੈਂ ਸੇਖੂ ਸਾਹਿਬ ਇਹ ਕਹਿਣਾ ਚਾਹੁੰਦੀ ਹਾਂ ਕਿ ਵਿਆਹ ਤੋਂ ਪਹਿਲਾਂ ਦੀ ਤਿਆਰੀ ਜਿਹੜੀ ਹੈ ਨਾ ਉਹ ਲੋਕ ਆਮ ਕਰਦੇ ਆ ਕਿ ਮੈਨੂੰ ਕੱਪੜੇ ਲੀੜੇ ਗਹਿਣੇ ਮੇਕਅਪ ਆਰਟਿਸਟ ਨੂੰ ਬੁਲਾਉਣਾ ਅਤੇ ਮਹਿੰਦੀਆਂ ਲਵਾਉਣੀਆਂ ਅਤੇ ਮੁੰਡੇ ਵੀ ਆਪਣਾ ਅੱਜ ਕੱਲ੍ਹ ਮੇਕਅਪ ਕਰਵਾਉਣ ਜਾਂਦੇ ਆ, ਪ੍ਰੀ ਵੈਡਿੰਗ ਜਿਹੜਾ ਮੇਕਅਪ ਆ ਪਤਾ ਨਹੀਂ ਕੀ ਕੀ ਕਰਵਾਉਂਦੇ ਆ। ਉਹਨਾਂ ਚੀਜ਼ਾਂ ਦੇ ਨਾਲ ਨਾਲ ਨਾ ਅਸਲੀ ਗੱਲ ਜਿਹੜੀ ਆ ਉਹ ਭੁੱਲ ਜਾਂਦੇ ਆ। ਅਸਲੀ ਗੱਲ ਆ ਵਿਆਹ ਤੋਂ ਬਾਅਦ ਦੀ ਤਿਆਰੀ, ਅਤੇ ਵਿਆਹ ਤੋਂ ਬਾਅਦ ਦੀ ਤਿਆਰੀ ਜਿਹੜੀ ਆ ਉਹ ਆਪਸੀ ਰਿਸ਼ਤਿਆਂ ਨੂੰ ਨਿਭਾਉਣ 'ਚ ਆ ਕਿ ਉਹ ਅਸੀਂ ਇੱਕ ਦੂਜੇ ਨਾਲ ਉਹ ਰਿਸ਼ਤਾ ਨਿਭਾਉਣਾ ਕਿੱਦਾਂ ਆ।
0: ਸਹੀ ਗੱਲ ਆ,
1: ਉਹਦੀ ਤਿਆਰੀ ਹੋਣੀ, ਉਹਦੀ ਸਮਝ ਹੋਣੀ, ਉਹਦੇ ਬਾਰੇ ਇੱਕ ਦੂਜੇ ਲਈ ਰਿਸ਼ਤੇ ਕਲੀਅਰ ਹੋਣੇ, ਬਾਉਂਡਰੀਜ਼ ਕਲੀਅਰ ਹੋਣੀਆਂ, ਉਹ ਬਹੁਤ ਜ਼ਰੂਰੀ ਆ। ਮੈਂ ਕਹਿੰਦੀ ਹਾਂ ਵੀ ਜ਼ਿੰਦਗੀ 'ਚ ਇਹ ਵੀ ਪਤਾ ਹੋਵੇ ਵੀ ਸਾਡੇ ਕੋਲ ਬਹੁਤ ਕੁਛ ਆ ਅਤੇ ਖੁਸ਼ੀ ਦਿੰਦਾ ਆ, ਪਰ ਜੇ ਕਿਸੇ ਵੇਲੇ ਕਿਸੇ ਕਾਰਨ ਕਰਕੇ ਸਿਹਤ ਖਰਾਬ ਹੋ ਜਾਵੇ, ਜੇਬ ਖਾਲੀ ਹੋ ਜਾਵੇ, ਜਾਂ ਤੁਹਾਡਾ ਸਾਥੀ ਤੁਹਾਡੇ ਤੋਂ ਦੂਰ ਕਿਸੇ ਕਾਰਨ ਕਰਕੇ ਉਹਨੂੰ ਜਾਣਾ ਪੈ ਜਾਵੇ, ਅਤੇ ਫਿਰ ਉਹ ਰਿਸ਼ਤਿਆਂ ਦੀ ਜਿਹੜੀ ਤੋੜ ਮੋੜ ਨਹੀਂ ਹੋਣੀ ਚਾਹੀਦੀ, ਉੱਥੇ ਉਹ ਸਮਝ ਹੋਣੀ ਚਾਹੀਦੀ ਆ ਵੀ ਇਸ ਰਿਸ਼ਤੇ ਦੀ ਹੁਣ ਰਿਕੁਆਇਰਮੈਂਟ ਕੀ ਆ। ਚਾਹੇ ਜੇਬ ਖਾਲੀ ਆ ਪਰ ਮੈਂ ਤੇਰੇ ਨਾਲ ਹਾਂ ਦੋਵੇਂ ਪਾਸਿਆਂ ਤੋਂ ਹੀ। ਮੁਸ਼ਕਲ ਕੋਈ ਵੀ ਹੋਵੇ ਉਹਨੂੰ ਉਸ ਵੇਲੇ ਦੂਜੇ ਸਾਥੀ ਨੂੰ ਇਕੱਲਾ ਨਾ ਛੱਡੋ, ਉਹਦੇ ਨਾਲ ਤੁਰੋ, ਉਹਦਾ ਸਹਾਰਾ ਬਣੋ, ਉਹਨੂੰ ਮੋਢਾ ਦਿਓ। ਇਸੇ ਤਰ੍ਹਾਂ ਤੁਹਾਡੇ ਕੋਲ ਕੋਈ ਕਿਹੜੀ ਚੀਜ਼ ਵਧੀਆ ਆ ਕਿਹੜੀ ਘਟੀਆ ਆ ਉਹ ਮੈਟਰ ਨਹੀਂ ਕਰਦੀ, ਮੈਟਰ ਇਹ ਕਰਦਾ ਕਿ ਤੁਸੀਂ ਦੂਜੇ ਦੀ ਕਿੰਨੀ ਕੁ ਕਦਰ ਕਰ ਰਹੇ ਆ। ਇਹ ਜਿਹੜੀਆਂ ਚੀਜ਼ਾਂ ਨਾ ਇੱਕ ਤੋਂ ਗਲਤੀ ਹੋ ਜਾਵੇ ਅਤੇ ਦੂਜੇ ਨੂੰ ਉਹਦੀ ਗਲਤੀ ਨੂੰ ਉਭਾਰਨਾ ਨਹੀਂ ਚਾਹੀਦਾ, ਸਗੋਂ ਉਹਨੂੰ ਇੱਕ ਦੂਜੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ।
0: ਕਿਆ ਬਾਤ ਹੈ।
1: ਉਹਦੀ ਗਲਤੀ ਨੂੰ ਸਧਾਰਨ 'ਚ ਉਸ ਗਲਤੀ ਨੂੰ ਠੀਕ ਕਰਨ 'ਚ ਗੱਲਬਾਤ ਕਰਕੇ ਕਿਸੇ ਤਰ੍ਹਾਂ ਦੂਜੇ ਦੀ ਮਦਦ ਕਿੱਦਾਂ ਕਰਨੀ ਆ, ਉਹਨੂੰ ਰਿਸ਼ਤੇ ਨੂੰ ਬਚਾਉਣਾ ਕਿੱਦਾਂ ਆ। ਤੁਹਾਨੂੰ ਹਰ ਰੋਜ਼ ਇਹ ਸਾਬਤ ਨਾ ਕਰਨਾ ਪਵੇ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਪਤਾ ਹੋਣਾ ਚਾਹੀਦਾ ਆ ਕਿ ਇਹ ਪਿਆਰ ਆ। ਜਿਹੜੀਆਂ ਇਹ ਚੀਜ਼ਾਂ ਆ ਨਾ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਸਿਖਾਉਂਦੇ, ਇਸ ਤਰ੍ਹਾਂ ਦੀ ਤਿਆਰੀ ਨਹੀਂ ਕਰਵਾਉਂਦੇ, ਤਾਂ ਸਾਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਆ ਉਹ ਵੱਧ ਰਹੀਆਂ ਆ, ਜਿਹੜੇ ਰਿਸ਼ਤੇ ਟੁੱਟ ਰਹੇ ਆ ਉਹ ਵੱਧ ਰਹੇ ਆ। ਮੈਨੂੰ ਲੱਗਦਾ ਆ ਕਿ ਪੁਰਾਣੇ ਰਿਸ਼ਤੇ ਇਸੇ ਕਰਕੇ ਬਚੇ ਹੋਏ ਹੁੰਦੇ ਸੀਗੇ ਕਿਉਂਕਿ ਉਹਨਾਂ 'ਚ ਇਹੋ ਜਿਹੀਆਂ ਜਾਣਕਾਰੀ ਜਿਹੜੀ ਸੀ ਬੱਚੇ ਆਪਸ 'ਚ ਪਹਿਲਾਂ ਹੀ ਪਤਾ ਹੁੰਦਾ ਸੀਗਾ ਕਿ ਕਿੱਦਾਂ ਦੇ ਰਿਸ਼ਤੇ ਆ ਅਤੇ ਕਿੱਦਾਂ ਨਿਭਣੇ ਆ।
0: ਇਹ ਮੈਨੂੰ ਬੜੀ ਤੁਹਾਡੀ ਗੱਲ ਸੁਣਦਿਆਂ ਬਹੁਤ ਅੱਛਾ ਖਿਆਲ ਆਇਆ ਕਿ ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤੇ ਬਚੇ ਕਿਉਂ ਸੀ। ਸ਼ਾਇਦ ਮੈਨੂੰ ਲੱਗਾ ਵੀ ਉਦੋਂ ਕਰਨੇ ਵੀ ਸੀ, ਉਦੋਂ ਸਮਾਂ ਜਿਹੜਾ ਸੀ ਨਾ ਉਹ ਰਿਸ਼ਤਿਆਂ ਤੋਂ ਦਿੱਤਾ ਜਾਂਦਾ ਸੀ।
1: ਬਿਲਕੁਲ।
0: ਹੁਣ ਜੇ ਤੁਸੀਂ ਗਾਓ ਨਾਲ ਵੇਖੋ ਤਾਂ ਰੱਬ ਸਬੱਬੀ ਜਦੋਂ ਕਦੇ ਤੁਹਾਡਾ ਫੋਨ ਮੰਨ ਲਓ ਲੱਭਦਾ ਨਹੀਂ ਪਿਆ, ਘੰਟਾ ਲੱਭਿਆ ਹੀ ਨਹੀਂ, ਫੋਨ ਖਰਾਬ ਹੋ ਗਿਆ ਮੰਨ ਲਓ, ਨੈੱਟ ਨਹੀਂ ਹੈਗਾ ਜਾਂ ਕਿਤੇ, ਹੈ ਨਾ, ਬਾਈ ਚਾਂਸ
1: ਬਿਲਕੁਲ
0: ਉਦੋਂ ਲੱਗਦਾ ਵੀ ਅਜੇ ਸਾਡੇ ਕੋਲ ਟਾਈਮ ਹੀ ਬਹੁਤ ਆ,
1: ਬਿਲਕੁਲ
0: ਕਰਨ ਨੂੰ ਬਹੁਤ ਕੁਛ ਆ, ਉੱਦਾਂ ਲੱਗਦਾ ਵੀ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ। ਸੋ ਮੈਨੂੰ ਇਹ ਗੱਲ ਹੌਲੀ ਹੌਲੀ ਅਹਿਸਾਸ ਹੋਇਆ ਤਾਂ ਮੈਂ ਆਪਣੇ ਆਪ ਨੂੰ ਫੋਨ ਨੂੰ ਸਟ੍ਰਿਕਟ ਟਾਈਮ ਮੈਨੇਜਮੈਂਟ 'ਤੇ ਰੱਖਿਆ ਹੋਇਆ।
1: ਅੱਛਾ ਜੀ।
0: ਮੈਂ ਬਹੁਤ ਸਾਰੇ ਕਈ ਲੋਕਾਂ ਨੂੰ ਜਾਣਦਾ, ਉਹ ਮੇਰੇ ਸੱਜਣ ਕਹਿੰਦੇ ਮੈਂ ਫੋਨ 'ਤੇ ਫੇਸਬੁੱਕ ਨਹੀਂ ਰੱਖੀ ਇਸੇ ਕਰਕੇ, ਕੋਈ ਕਹਿੰਦਾ ਕਿ ਮੈਂ ਸੋਸ਼ਲ ਮੀਡੀਆ 'ਤੇ ਆਉਂਦਾ ਹੀ ਨਹੀਂ, ਔਰ ਬਹੁਤ ਖੂਬਸੂਰਤ ਗੱਲ ਹੈ,
1: ਬਹੁਤ ਵਧੀਆ।
0: ਅਤੇ ਮੈਂ ਇਹਨਾਂ ਦਿਨਾਂ 'ਚ ਕਿਉਂਕਿ ਆਪਣੇ ਨਾਲ ਇੱਕ ਕਲਾਕਾਰ ਘਰ ਹੈ ਗੁਰਤੇਜ, ਮੈਂ ਦੇਖਿਆ ਕਿ ਉਹਦੇ 'ਚ ਨਾ ਪੜ੍ਹਨ ਦੀ ਆਦਤ ਬਹੁਤ ਵਧੀਆ, ਉਹ ਕਿਤਾਬਾਂ ਪੜ੍ਹ ਕੇ ਸੁਣਦਾ, ਅਤੇ ਇਸੇ ਕਰਕੇ ਉਹਦੇ 'ਚ ਜਿਹੜਾ ਆਰਟ ਕਰੈਕਟਰ ਹੈ ਆਪਣੇ ਆਪ ਨੂੰ ਇੱਕ ਆਰਟਿਸਟ ਨੂੰ ਕਰਦੀ ਗੱਲ ਕਰਨੀ ਆ। ਉਹ ਮੈਂ ਗੱਲ ਇਸ ਕਰਕੇ ਵੀ ਕੀਤੀ ਵੀ ਹੁਣ ਤੁਸੀਂ ਤਾਂ ਕਿਉਂਕਿ ਜਦੋਂ ਰਿਸ਼ਤਿਆਂ ਕਰਾਉਣ ਵਿੱਚ ਰੁੱਝੇ ਹੋਏ ਸੀ, ਵਿਆਹਾਂ 'ਚ ਗੁਆਚੇ ਸੀ, ਅਤੇ ਪਲੈਂਟੀ ਵੈਲੀ ਤੋਂ ਥੂ ਕੋਈ 90-80 ਕਿਲੋਮੀਟਰ ਦੂਰ ਸ਼ਹਿਰ ਦੇ ਦੂਜੇ ਪਾਸੇ ਮੇਲਾ ਜਲੌਂਗ ਦਾ ਜਿੱਥੇ ਲੱਗਦਾ ਹੁੰਦਾ ਸੀ, ਉੱਥੇ ਇੱਕ ਇਤਿਹਾਸਕ ਇਤਿਹਾਸ ਵਾਪਰਿਆ ਕਿ ਉੱਥੇ ਪੰਜਾਬੀ ਦਾ ਆਪਣੀ ਕਿਸਮ ਦਾ ਪਹਿਲਾ ਨਾਟਕ ਖੇਡਿਆ ਗਿਆ, ਸ਼ਾਇਦ ਜਲੌਂਗ ਵਿੱਚ ਪਹਿਲਾ ਪੰਜਾਬੀ ਨਾਟਕ ਖੇਡਿਆ ਗਿਆ।
1: ਨਹੀਂ, ਮੈਨੂੰ ਬਹੁਤ ਅਫਸੋਸ ਆ ਕਿ ਮੈਂ ਉਹ ਨਹੀਂ ਦੇਖ ਸਕੀ, ਪਰ ਮੇਰੀ ਪੂਰੀ ਪੂਰੀ ਕੋਸ਼ਿਸ਼ ਆ ਕਿ ਜਦੋਂ ਸਿਡਨੀ ਵਾਲਾ ਪ੍ਰੋਗਰਾਮ ਹੋਊਗਾ ਤਾਂ ਮੈਂ ਉੱਥੇ ਜ਼ਰੂਰ ਪਹੁੰਚੂੰਗੀ।
0: ਇਹੀ ਕਹਿਣ ਲੱਗਾ ਸੀ ਵੀ ਤੁਹਾਨੂੰ ਅਫਸੋਸ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਮੌਕੇ ਤਾਂ ਹੋਰ ਮਿਲ ਜਾਣਗੇ।
1: ਬਿਲਕੁਲ ਬਿਲਕੁਲ,
0: ਅਤੇ ਕੋਸ਼ਿਸ਼ ਜ਼ਰੂਰ ਕਰੋ ਵੀ ਇਹੋ ਜਿਹੇ ਮੌਕਿਆਂ ਦੇ ਵਿੱਚ ਇਹੋ ਜਿਹੇ ਤੁਸੀਂ ਜੇ ਪ੍ਰੋਗਰਾਮ ਕਿਤੇ ਦੇਖ ਸਕੋ ਤਾਂ ਬਹੁਤ ਵਧੀਆ ਲੱਗੂਗਾ। ਮਹਾਰਾਣੀ ਜਿੰਦਾਂ ਦਾ ਇਹ ਨਾਟਕ, ਹਾਂਜੀ, ਜਿਹੜਾ ਜੀ ਬਹੁਤ ਵਧੀਆ ਹੋ ਕੇ ਨਿਬੜਿਆ, ਉਸ ਨਾਟਕ ਦੀ ਇੱਕ ਵੱਡੀ ਤਾਕਤ ਸੀ ਉਸ ਨਾਟਕ ਦਾ ਸੰਗੀਤ। ਉਸ ਸੰਗੀਤ ਨੂੰ ਪੁਰਾਣੇ ਇਤਿਹਾਸਕ ਕਵਿਤਾ ਨੂੰ ਜੰਗਨਾਮਾ ਸ਼ਾਹ ਮੁਹੰਮਦਾਂ ਨੂੰ ਉਹਨਾਂ ਨੇ ਮੰਚ 'ਤੇ ਪੇਸ਼ ਕੀਤਾ, ਅਸੀਂ ਪਹਿਲਾਂ ਵੀ ਇੱਥੇ ਗੀਤ ਕਈ ਵਾਰੀ ਸੁਣਾਏ ਆ।
1: ਹਾਂਜੀ ਹਾਂ,
0: ਜਲੌਂਗ ਦੇ ਵਿੱਚ ਮਤਲਬ ਇਹ ਨਾਟਕ ਉਹਨਾਂ ਦੀ ਇਹ ਦੂਜੇ ਲੜੀ, ਜਿਹੜੀ ਮੈਂ ਤੀਜੀ ਕਹਿ ਸਕਦਾ, ਪਹਿਲੀ ਪੰਜਾਬ 'ਚ ਹੋਈ,
1: ਹਾਂਜੀ ਹਾਂ,
0: ਅਤੇ ਤੀਜੀ ਲੜੀ ਹੁਣ ਵੱਖ ਵੱਖ 4 ਸ਼ਹਿਰਾਂ 'ਚ ਹੋਣੀ ਆ।
1: ਹਾਂਜੀ ਹਾਂ,
0: ਉਹਦੀ ਸ਼ੁਰੂਆਤ ਜਲੌਂਗ ਤੋਂ ਹੋਈ ਹੈ।
1: ਵੈਰੀ ਗੁੱਡ,
0: ਇਤਿਹਾਸਕ ਸ਼ਹਿਰ ਹੈ, ਇਤਿਹਾਸ ਦੀ ਗੱਲ ਹੋਈ ਹੈ, ਅਤੇ ਲੋਕ ਕਰੇਨਬਨ ਤੋਂ ਵੀ ਚੱਲ ਕੇ ਗਏ, ਨੌਰਥ 'ਚੋਂ ਵੀ ਚੱਲ ਕੇ ਗਏ, ਦੂਰ ਦੂਰ ਤੋਂ ਆਏ, ਬੈਲਰਡ ਤੋਂ ਵੀ ਚੱਲ ਕੇ ਆਏ।
1: ਵੈਰੀ ਗੁੱਡ,
0: ਸੋ ਜਲੌਂਗ ਇੱਕ ਆਪਣੀ ਕਿਸਮ ਦਾ ਐਪੀਸੈਂਟਰ ਸੀਗਾ ਕਲਚਰਲ ਐਕਟੀਵਿਟੀ ਦਾ, ਕਿਉਂਕਿ ਜਿੱਥੋਂ ਚਾਰੇ ਪਾਸੇ ਤੋਂ ਲੋਕ ਇਕੱਠੇ ਹੋ ਕੇ ਉੱਥੇ ਆਏ,
1: ਸੌਖੇ ਆ ਗਏ।
0: ਇੱਦਾਂ ਦੇ ਸੰਜੀਦਾ ਮਾਹੌਲ ਲਈ ਦਰਸ਼ਕ ਚੋਣਵੇਂ ਹੁੰਦੇ ਆ, ਦਰਸ਼ਕ ਹੌਲੀ ਹੌਲੀ ਬਣਦੇ ਆ, ਤਾਂ ਉਹ ਬਣਦੇ ਦਰਸ਼ਕ ਬਣਦੇ ਵੱਧਦੇ ਨਜ਼ਰ ਆ ਰਹੇ ਆ ਉੱਥੇ।
1: ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਨੂੰ ਯਾਦ ਆ ਜਦੋਂ ਇਹੀ ਪ੍ਰੋਗਰਾਮ ਮਹਾਰਾਣੀ ਜਿੰਦਾ ਇੱਥੇ ਹੋਇਆ ਸੀਗਾ, ਮੈਂ ਉਦੋਂ ਪੰਜਾਬ 'ਚ ਸੀ, ਇਸ ਕਰਕੇ ਮੈਂ ਉਦੋਂ ਵੀ ਨਹੀਂ ਸੀ ਅਟੈਂਡ ਕਰ ਸਕੀ ਇਹ ਪ੍ਰੋਗਰਾਮ।
0: ਤੁਸੀਂ ਹੁਣ ਵੀ ਪੰਜਾਬ ਵਰਗੇ ਮਾਹੌਲ 'ਚ ਸੀ, ਤੁਸੀਂ ਪੰਜਾਬ ਦੇ ਵਿਆਹਾਂ ਦਾ ਪ੍ਰਬੰਧ ਕਰ ਰਹੇ ਸੀ।
1: ਪ੍ਰਬੰਧ ਕਰ ਰਹੀ ਸੀ, ਨਹੀਂ ਹੁਣ ਮੈਂ ਤਾਂ ਹੀ ਇਸੇ ਕਰਕੇ ਮੈਨੂੰ ਸਿਡਨੀ ਜਾਣਾ ਪੈਣਾ ਆ, ਅਤੇ ਮੈਂ ਜਾਣਾ ਆ
0: ਜੀ। ਬਹੁਤ ਵਧੀਆ, ਅਤੇ ਇਸ ਨਾਟਕ ਦੇ ਇਸ ਬਾਅਦ ਕੁਛ ਲੋਕਾਂ ਨੇ ਸਾਡੇ ਨਾਲ ਸਾਂਝਾਂ ਵੀ ਪਾਈਆਂ, ਅਤੇ ਉਹ ਸਾਂਝਾਂ ਦੇ ਜ਼ਿਕਰ ਵੀ ਅਸੀਂ, ਮੈਂ ਸੋਚਦਾ ਵੀ ਤੁਹਾਡੇ ਨਾਲ ਕਰਾਂਗੇ, ਤੁਹਾਨੂੰ ਆਈਡੀਆ ਹੋ ਜਾਊਗਾ। ਪਹਿਲਾਂ ਇਹ ਗੀਤ ਸੁਣਦੇ ਹਾਂ ਉਸ ਨਾਟਕ ਦਾ।

0: ਇਹ ਸੀ ਨਾਟਕ ਮਹਾਰਾਣੀ ਜਿੰਦਾਂ ਦਾ, ਜਿਸ ਤਰ੍ਹਾਂ ਸ਼ੁਰੂਆਤ ਹੋਈ ਅਤੇ ਉਸ ਨਾਟਕ ਬਾਰੇ ਉਹ ਸਾਰੀ ਜਿਹੜੀ ਕਹਾਣੀ ਹੈ ਉਸ ਨਾਟਕ ਦੇ ਵਿੱਚ ਦੱਖਣ ਦੀ ਦੱਸਣ ਦੀ ਉਹ ਕੋਸ਼ਿਸ਼ ਕਰਦੇ ਨੇ। ਨਾਟਕ ਮਹਾਰਾਣੀ ਜਿੰਦਾਂ ਵੇਖਦੇ ਹਾਂ, ਬਹੁਤ ਸਾਰੇ ਕੁਛ ਸੱਜਣਾਂ ਨੇ, ਕੁਛ ਮਿੱਤਰਾਂ ਨੇ ਉੱਥੇ ਜਿਹੜੇ ਜਵਾਬ ਵੀ ਦਿੱਤੇ, ਮੈਨੂੰ ਕੁਛ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਕੁਛ ਵਿਚਾਰ ਜਿਹੜੇ ਆ ਉਹ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਜਿਹੜੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ।
1: ਹਾਂਜੀ, ਬੜਾ ਹੀ ਵਧੀਆ ਅੱਜ ਦਾ ਪ੍ਰੋਗਰਾਮ ਗਿਆ, ਬਹੁਤ ਹੀ ਪ੍ਰੇਜ਼ ਕੀਤੀ ਜਾਏਗੀ ਅੱਜ ਦੀ ਜਿੰਨੀ ਵੀ ਟੀਮ ਸੀਗੀ। ਇਹ ਹਿਸਟਰੀ ਜਿਹੜੀ ਹੈਗੀ ਆ ਇਹ ਅੱਜ ਕੱਲ੍ਹ ਦੇ ਜਨਰੇਸ਼ਨ ਨੂੰ ਨਹੀਂ ਪਤਾ, ਅਤੇ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਆਪਣੇ ਅੱਜ ਦੀ ਜਨਰੇਸ਼ਨ ਨੂੰ ਇਹ ਸਟੋਰੀ ਸੁਣਾਈ ਜਾ ਰਹੀ ਹੈ। ਬਹੁਤ ਹੀ ਵਧੀਆ ਲੱਗਾ, ਥੈਂਕ ਯੂ ਸੋ ਮੱਚ।
2: ਹਾਂਜੀ, ਸ਼ਬਦ ਘੱਟ ਪੈ ਰਹੇ ਨੇ, ਜਿੰਨੀ ਵੀ ਪ੍ਰੇਜ਼ ਕੀਤੀ ਜਾ ਸਕੇ ਇਹਦੇ ਬਾਰੇ ਮੇਰੇ ਕੋਲ ਤਾਂ ਉਨੇ ਸ਼ਬਦ ਹੀ ਨਹੀਂ ਜਿੰਨੀ ਪ੍ਰੇਜ਼ ਦੇ ਇਹ ਪ੍ਰੋਗਰਾਮ ਹੱਕਦਾ ਰਿਹਾ। ਇੰਨੇ ਡਾਇਲੋਗਸ ਯਾਦ ਕਰਨੇ ਔਰ ਹਿਸਟਰੀ ਨੂੰ ਇਸ ਤਰ੍ਹਾਂ ਆਪਣੇ ਬੱਚਿਆਂ ਸਾਹਮਣੇ ਆਪਣੀ ਅਗਲੀ ਜਨਰੇਸ਼ਨ ਦੇ ਅੱਗੇ ਲੈ ਕੇ ਆਉਣਾ ਇੱਕ ਬਾ ਕਮਾਲ ਔਰ ਬਹੁਤ ਹੀ ਤਾਰੀਫ ਦੇ ਯੋਗ ਆ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਸ਼ਬਦ ਘੱਟ ਨੇ ਮੇਰੇ ਕੋਲ, ਅਤੇ ਜਿੰਨਾ ਵੀ ਅਸੀਂ ਇਹਨੂੰ ਸਰਾਈਏ ਸਾਰੇ ਦੂਸਰੇ ਭੈਣ ਭਰਾਵਾਂ ਨੂੰ ਦੱਸੀਏ ਕਿ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਇਸ ਨਾਟਕ ਨੂੰ ਜ਼ਰੂਰ ਵੇਖੋ ਔਰ ਇਹਦਾ ਹਿੱਸਾ ਜ਼ਰੂਰ ਬਣੋ। ਤੁਹਾਡੇ ਬੱਚੇ ਇਹਦੇ ਕੋਲੋਂ ਸਿੱਖਣਗੇ ਔਰ ਬੱਚੇ ਸਿੱਖਦੇ ਨੇ ਤਾਂ ਉਹ ਤੁਹਾਡੇ ਕੰਮ ਆਉਂਦਾ, ਕਿਉਂਕਿ ਬੱਚੇ ਲੈਪਟੋਪਸ ਤੋਂ ਫੋਨਸ ਤੋਂ ਅਵੇਅਰ ਹੋਣਗੇ ਅਤੇ ਹਿਸਟਰੀ ਬਾਰੇ ਤੁਹਾਨੂੰ ਹੋਰ ਵੀ ਸਵਾਲ ਕਰਨਗੇ, ਕਿਉਂਕਿ ਜਦੋਂ ਬੱਚੇ ਹਿਸਟਰੀ ਦਾ ਇੱਕ ਕੋਈ ਵੀ ਛੋਟਾ ਜਿਹਾ ਪਾਰਟ ਵੇਖਦੇ ਆ ਅਤੇ ਉਹ ਹਿਸਟਰੀ ਬਾਰੇ ਹੋਰ ਜਾਣਨਾ ਚਾਹੁੰਦੇ ਆ। ਸੋ ਮੈਂ ਕਹਾਂਗੀ ਕਿ ਤੁਸੀਂ ਵਧਾਈ ਦੇ ਪਾਤਰ ਹੋ, ਖਾਸ ਤੌਰ 'ਤੇ ਰੰਗਮੰਚਕਾਰੀ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਇਹ ਐਫਰਟ ਕੀਤੀ ਔਰ ਇਹ ਹਿਸਟਰੀ ਲੋਕਾਂ ਦੇ ਅੱਗੇ ਲੈ ਕੇ ਆਏ। ਥੈਂਕ ਯੂ।
0: ਇਹ ਸਾਂਝੀ ਇਸ ਸ਼ਮਾ ਪੰਗੂ ਜੋ ਕਿ ਖੁਦ ਇੱਕ ਰੇਡੀਓ ਹੋਸਟ ਕਰਦੇ ਨੇ ਸਾਂਝੀ ਆਵਾਜ਼ ਰੇਡੀਓ ਤੋਂ, ਔਰ ਕਿਉਂਕਿ ਉਹ ਵੈਸਟ ਦੇ ਵਿੱਚ ਰਹਿੰਦੇ ਸਨ ਉੱਧਰ ਵੀ ਉਹ ਪ੍ਰੋਗਰਾਮ ਦੇਖਣ ਗਏ ਉੱਥੇ ਪਹੁੰਚੇ, ਅਤੇ ਉਹਨਾਂ ਨੇ ਜੋ ਆਪਣੇ ਜਜ਼ਬਾਤ ਸਾਂਝੇ ਕੀਤੇ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਰੰਗਮੰਚ ਦੀ ਟਕਨੀਕ ਰਾਹੀਂ ਇੱਥੇ ਜਿਹੜੇ ਸੱਜਣ ਪਹੁੰਚੇ ਨੇ ਉਹਨਾਂ ਨੂੰ ਨਾਲ ਇਹ ਵਿਚਾਰ ਸਾਂਝੇ ਕੀਤੇ ਜਾਣ। ਬਹੁਤ ਸਾਰੇ ਲੋਕ ਜਿਹੜੇ ਮਤਲਬ ਨਾਟਕ ਇੰਨਾ ਜਜ਼ਬਾਤਾਂ ਭਰਿਆ ਸੀ ਕਿ ਉਹ ਉਹਨਾਂ ਨੂੰ ਗੱਲ ਕਰਨੀ ਔਖੀ ਲੱਗ ਰਹੀ ਸੀ, ਅਤੇ ਪਰ ਉਹਨਾਂ ਨੇ ਫਿਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਹ ਗੱਲ ਕਹੀ ਕਿ ਸਾਡਾ ਜੀ ਕਰਦਾ ਹੈ ਵੀ ਅਸੀਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੋਰ ਕਰਦੇ ਰਹੀਏ, ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
3: ਮੇਰਾ ਗੁਰਮੇਸ਼ ਸਿੰਘ ਜੀ।
4: ਗੁਰਮੇਸ਼ ਸਿੰਘ ਜੀ ਕਿਵੇਂ, ਕਿੱਥੋਂ ਆਏ ਤੁਸੀਂ
3: ਪਹਿਲਾਂ? ਮੈਂ ਫਿਰੋਜ਼ਪੁਰ ਤੋਂ ਆਏ, ਮੇਰਾ ਪਿੰਡ ਬੱਗੇ ਕੇ ਪੁੱਪਾ ਜੀ।
4: ਅੱਛਾ ਜੀ, ਅਸੀਂ ਇੱਥੋਂ ਕਿੱਥੋਂ, ਮੈਲਬਨ ਤੋਂ ਕਿਹੜੀ ਜਗ੍ਹਾ ਤੋਂ ਆਏ?
3: ਲਾਰਾ ਤੋਂ ਜੀ, ਆਸਟਨ, ਆਸਟਨ ਲਾਰਾ।
4: ਕੀ ਬਾਤ, ਕਿਵੇਂ ਲੱਗਾ?
3: ਬਹੁਤ ਸੋਹਣਾ ਜੀ, ਬਹੁਤ ਵਧੀਆ, ਵੇਖ ਕੇ ਮਨ ਨੂੰ ਗਜ ਗਜ ਭਰ ਗਿਆ ਜੀ।
4: ਅੱਛਾ,
3: ਇੰਨੀ ਬਹੁਤ ਸੋਹਣੀ ਬੱਚਿਆਂ ਰੈਸਲ ਕੀਤੀ ਹੈ, ਬਹੁਤ ਵਧੀਆ। ਅਸੀਂ ਇਸ ਤਰ੍ਹਾਂ ਹੀ ਗਾਂ ਇਹ ਕਰਾਉਂਦੇ ਰਹੇ ਹੋ ਅਤੇ ਆਪਣੀ ਜਿਹੜੀ ਪੀੜ੍ਹੀ ਨੂੰ ਇਹਦਾ ਪਤਾ ਲੱਗਦਾ ਰਹੇ।
4: ਬਹੁਤ ਵਧੀਆ ਲੱਗਿਆ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਤੁਸੀਂ ਕੁਛ

0: ਜ਼ਿੰਦਗੀ ਦਾ ਲਾਈਵ ਪਹਿਲਾ ਸ਼ੋਅ ਸੀਗਾ ਅਤੇ ਤੁਸੀਂ ਸਾਨੂੰ ਇਤਿਹਾਸ ਨਾਲ ਜਾਗਰੂਕ ਕਰਾਇਆ ਅਤੇ ਬਹੁਤ ਹੀ ਚੰਗਾ ਲੱਗਾ ਬਈ। ਸਾਨੂੰ ਫੀਲ ਹੋ ਰਿਹਾ ਸੀ ਵੀ ਅਸੀਂ ਵੀ ਕੁਛ ਉੱਠ ਕੇ ਆਪਣੇ ਪੰਜਾਬ ਵਾਸਤੇ ਕਰੀਏ ਵੀ। ਅੰਦਰੋਂ ਖੂਨ ਬਾਲਾ ਵੀ ਮਾਰਨ ਡਿਆ ਸੀ ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੱਦਾਂ ਦਾ ਫੀਲ ਹੋ ਰਿਹਾ ਅਤੇ ਬਹੁਤ ਚੰਗਾ ਜੀ ਬਹੁਤ।
1: ਲੋਕਾਂ ਨੇ ਬਹੁਤ ਜਜ਼ਬਾਤ ਦੇ ਵਿੱਚ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੁਣੇ ਔਰ ਮੇਰਾ ਸਭ ਤੋਂ ਪਸੰਦ ਦਾ ਜਿਹੜਾ ਗੀਤ ਹੈ ਉਹ, ਹਾਲਾਂਕਿ ਸਾਰੇ ਗੀਤ ਬਹੁਤ ਵਧੀਆ ਨੇ ਪਰ ਪੰਜਾਬ ਗੀਤ ਜਿਹੜਾ ਪੰਜਾਬ ਦੀ ਹੋਣੀ ਹੁਣ ਜੇ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਦੱਸਦਾ ਆ ਜਿੰਨੇ ਜਜ਼ਬਾਤ ਦੇ ਵਿੱਚ ਕੁਸ਼ਾਗਰ ਨੇ ਇਹ ਗੀਤ ਗਾਇਆ ਆ ਅਤੇ ਉਨੇ ਹੀ ਸੋਹਣੇ ਤਰੀਕੇ ਦੇ ਨਾਲ ਇਸ ਸਟੇਜ 'ਤੇ ਫਿਲਮਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਪੰਜਾਬ ਦੀ ਸ਼ਾਨ ਜੋ ਪੰਜਾਬ ਨੂੰ ਇਕੱਠਾ ਕਰਕੇ ਇਹਦੀਆਂ ਹੱਦਾਂ ਸਰਹੱਦਾਂ ਨੂੰ ਪਰੇ ਲੈ ਕੇ ਗਿਆ, ਉਸ ਦੀ ਮੌਤ ਤੋਂ ਬਾਅਦ ਜੋ ਕਹਾਣੀ ਬਦਲਦੀ ਹੈ, ਇਹ ਗੀਤ ਉਸ ਨੂੰ ਸਮਰਪਿਤ ਹੈ।

ਨਾਟਕ ਮਹਾਰਾਣੀ ਜਿੰਦਾਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਮਹਾਰਾਣੀ ਜਿੰਦਾਂ ਜਾਨਦਾਰ ਚੜ੍ਹਦੀ ਕਲਾ ਦਾ ਨਾਟਕ ਹੈ। ਉਹ ਜਿੱਥੇ ਇੱਕ ਪਾਸੇ ਸ਼ਾਹੀ ਦਰਬਾਰ ਵਿੱਚ ਹੁੰਦੀਆਂ ਸਾਜ਼ ਸ਼ਾਂਬੇ ਦਿਖਾਉਂਦਾ ਹੈ, ਉੱਥੇ ਜੋ ਕੁਛ ਇਤਿਹਾਸ ਦੇ ਪੰਨਿਆਂ ਵਿੱਚ ਦੱਬਿਆ ਹੈ ਉਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਰੰਗ ਬਿਰੰਗੇ ਸੰਗੀਤ ਅਤੇ ਰੌਸ਼ਨੀਆਂ ਰਾਹੀਂ ਦਰਸ਼ਕਾਂ ਦੇ ਦਿਲਾਂ ਤੱਕ ਧੂਪ ਆਉਂਦਾ ਹੈ।

ਨਾਟਕ ਮਹਾਰਾਣੀ ਜਿੰਦਾ ਜਿੱਥੇ ਸੰਗੀਤ ਤੁਸੀਂ ਸੁਣਿਆ ਕਿੰਨਾ ਪਾਵਰਫੁੱਲ ਸੰਗੀਤ ਹੈ, ਕਿੰਨੇ ਪਾਵਰਫੁੱਲ ਉਸਦੇ ਜਿਹੜੇ ਰੰਗ ਨੇ, ਉੱਥੇ ਹਰ ਰੂਪ ਜਿਹੜਾ ਨਾਟਕ ਦਾ ਬੋਲਦਾ ਆ, ਸਟੇਜ ਦਾ ਡਿਜ਼ਾਈਨ ਬੋਲਦਾ ਆ, ਕੱਪੜੇ ਪਹਿਰਾਵੇ ਬੋਲਦੇ ਨੇ, ਉੱਥੇ ਨਾਟਕ ਦਾ ਸੰਗੀਤ ਬੋਲਦਾ, ਡਾਇਲੋਗ ਬੋਲਦਾ। ਅਤੇ ਉਹਨਾਂ ਮੈਲਬਰਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਸਾਰੇ ਇਤਿਹਾਸ ਨੂੰ ਮੂੰਹ ਜ਼ਬਾਨੀ ਯਾਦ ਕਰਕੇ ਤੁਹਾਡੇ ਰੂਬਰੂ ਕੀਤਾ, ਉਹ ਸਰ ਸਭ ਹਰ ਰੰਗ ਬੋਲਦਾ ਆ। ਨਾਟਕ ਦਾ ਅੰਤ ਇੱਕ ਖੂਬਸੂਰਤ ਗੀਤ ਨਾਲ ਹੁੰਦਾ ਆ, ਅਤੇ ਇੱਥੇ ਜ਼ਿੰਦਗੀ ਜਿਉਣ ਦਾ ਅਗਲਾ ਸੁਨੇਹਾ ਮਿਲਦਾ ਆ।

0: ਇਹ ਸੀ ਨਾਟਕ ਮਹਾਰਾਣੀ ਜਿੰਦਾ ਬਾਰੇ ਗੱਲਬਾਤ, ਅਤੇ ਇਸ 'ਤੇ ਬਾਕੀ 3 ਸ਼ੋਅ ਜਿਹੜੇ ਕਿ ਬਾਕੀ ਸ਼ਹਿਰਾਂ ਦੇ ਵਿੱਚ ਹੋਣਗੇ। ਹਾਂਜੀ ਪਰਮਜੀਤ ਕੌਰ ਜੀ, ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਇਸ ਨਾਟਕ ਨੂੰ ਆਪਣੇ ਰੁਝੇਵਿਆਂ ਕਰਕੇ ਮਤਲਬ ਵੇਖ ਨਹੀਂ ਸਕੇ, ਪਰ ਤੁਹਾਡੇ ਦਿਲ ਦੇ ਵਿੱਚ ਅਜੇ ਬਹੁਤ ਵੱਡੀ ਖਾਹਿਸ਼ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਵੇਖੋ।
1: ਬਿਲਕੁਲ ਸੇਖੋਂ ਸਾਹਿਬ, ਇਹ ਜਿਹੜਾ ਇਤਿਹਾਸਿਕ ਪਾਲਾ ਨਾ, ਮੈਂ ਜਦੋਂ ਪਾਕਿਸਤਾਨ ਵੀ ਗਈ ਸੀ ਅਤੇ ਉਸ ਤੋਂ ਪਹਿਲਾਂ ਇਹ ਉੱਥੇ ਨਾਟਕ ਖੇਡਿਆ ਜਾ ਚੁੱਕਾ ਸੀਗਾ।
0: ਹਾਂਜੀ।
1: ਅਤੇ ਇਸ ਕਰਕੇ ਮੈਂ ਤਾਂ ਉਦੋਂ ਤੋਂ ਹੀ ਆਪਣਾ ਇੱਕ ਜਿਹੜਾ ਕੀ ਕਹਿੰਦੇ ਹੁੰਦੇ ਆ ਟਿੱਕ ਮਾਰਕ ਲਾਈ ਹੋਈ ਆ ਕਿ ਆਹ ਮੇਰਾ ਕੰਮ ਅਜੇ ਰਹਿੰਦਾ ਆ। ਅਤੇ ਇਹ ਹੁਣ ਮੈਂ ਸੋਚ ਰਹੀ ਹਾਂ ਕਿ ਸਿਡਨੀ ਵਾਲਾ ਜਿਹੜਾ ਆ ਪ੍ਰੋਗਰਾਮ, ਮੈਂ ਉੱਥੇ ਜ਼ਰੂਰ ਪਹੁੰਚਾਂ। ਅਤੇ ਮੇਰੀ ਹਰ ਕੋਸ਼ਿਸ਼ ਆ, ਪਰਮਾਤਮਾ ਕਰੇ ਕਿ ਮੇਰੀ ਇਹ ਟਿੱਕ ਮਾਰਕ ਜਿਹੜਾ ਆ ਇਹ ਵੀ ਪੂਰਾ ਹੋ ਜਾਵੇ, ਅਤੇ ਮੈਨੂੰ ਬਹੁਤ ਖੁਸ਼ੀ ਹੋਊਗੀ।
0: ਬਹੁਤ ਚੰਗੀ ਗੱਲ ਹੈ ਜੀ। ਮੈਨੂੰ ਇਹ ਮਹਿਸੂਸ ਹੁੰਦਾ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕੁਛ ਖੂਬਸੂਰਤ ਪਲ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮਾਣ ਕੇ ਲੰਮਾ ਸਮਾਂ ਅਸੀਂ ਯਾਦ ਵੀ ਕਰਦੇ ਹਾਂ, ਅਤੇ ਸਾਡੇ ਵਿੱਚ ਇੱਕ ਨਵੀਂ ਤਾਕਤ, ਨਵੀਂ ਊਰਜਾ ਪੈਦਾ ਹੋ ਜਾਂਦੀ ਹੈ।
1: ਬਿਲਕੁਲ, ਇਹਦੇ 'ਚ।
0: ਅਤੇ ਮੈਨੂੰ ਯਾਦ ਹੈ ਕਿ ਇਸ ਨਾਟਕ ਦੀ ਇੱਕ ਅਦਾਕਾਰਾ ਜੋ ਆਪਣੇ ਕੁਛ ਕੰਮਾਂ ਕਰਕੇ ਸ਼ਾਇਦ ਨਹੀਂ ਜਾ ਸਕੀ, ਅਵਨੂਰ ਕੌਰ, ਉਹ ਕਹਿੰਦੀ ਹੁੰਦੀ ਸੀ ਜਦੋਂ ਮੈਂ ਇਸ ਪਲੇਅ ਕਰਕੇ ਜਾਂਦੀ ਹਾਂ ਮੈਨੂੰ ਬੜੀ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ।
1: ਬਿਲਕੁਲ।
0: ਮੈਂ ਜਦੋਂ ਰੋਲ ਕਰਦੀ ਹਾਂ, ਸੁਣਦੀ ਹਾਂ, ਫਿਰ ਮੈਂ ਪੜ੍ਹਦੀ ਵੀ ਹਾਂ, ਤਾਂ ਮੇਰੀ ਆਪਣੀ ਇੱਕ ਥਿੰਕਿੰਗ, ਸੋਚ ਦੇ ਵਿੱਚ ਥੋੜ੍ਹਾ ਬਦਲਾਅ ਆ ਗਿਆ।
1: ਬਿਲਕੁਲ, ਇਹ ਜਿਹੜੀ ਅੰਦਰ ਦੀ ਤਾਕਤ ਆ ਨਾ, ਕਿਉਂਕਿ ਉਹ ਇੰਨੇ ਜੋਸ਼ ਵਾਲਾ ਆ ਸਾਰਾ ਨਾਟਕ, ਅਤੇ ਉਹਦੇ 'ਚ ਤੁਸੀਂ ਜਦੋਂ ਆਪ ਜੋਸ਼ 'ਚ ਆਉਂਦੇ ਆ ਤਾਂ ਤੁਹਾਡੇ ਅੰਦਰਲਾ ਜੋਸ਼ ਜਿਹੜਾ ਆ ਉਹ ਤੁਹਾਨੂੰ ਪਰਮਾਤਮਾ ਹੋਰ ਤਾਕਤ ਬਖਸ਼ਦਾ ਆ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਵਿੱਚ ਲੈ ਆਓ। ਉਹ ਇਕੱਲੇ ਡਾਇਲੋਗ ਨਹੀਂ ਹੁੰਦੇ,
0: ਉਹ ਜਜ਼ਬ ਹੋ ਜਾਂਦੇ ਆ,
1: ਬੋਲ ਜਾਂਦੇ ਆ।
0: ਹਾਂਜੀ ਹਾਂਜੀ,
1: ਅੰਦਰੋਂ ਬੋਲ ਰਹੇ ਹੁੰਦੇ ਆ,
0: ਉਹ ਸੋਚ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ,
1: ਹਿੱਸਾ ਬਣ ਜਾਂਦੀ ਆ।
0: ਤੇ ਜਿਵੇਂ ਮੈਂ ਕੁਛ ਕੁ ਲੋਕਾਂ ਦੇ ਜਿਹੜੇ ਉਹਨਾਂ ਨੇ, ਇੱਕ ਮੁੰਡੇ ਨੇ ਕਿਹਾ ਕਿ ਸਾਡਾ ਗੱਚ ਭਰਿਆ ਪਿਆ ਹੈ।
1: ਹਾਂ, ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਭਰੀਆਂ ਹੋਈਆਂ, ਹੰਝੂ ਪੂੰਝਦਿਆਂ ਨੂੰ ਵੇਖਿਆ ਹੈ।
0: ਅਸੀਂ ਪੰਜਾਬ ਲਈ ਕੁਛ ਕਰੀਏ। ਤੇ ਜਦੋਂ ਇਹ ਗੱਲਬਾਤ ਨਾਟਕ ਦੇ ਅਦਾਕਾਰਾਂ ਨੇ ਵੀ ਦੇਖੀ, ਤੇ ਗੁਰਤੇਜ ਮਾਨ ਵੀ ਇਹ ਮਹਿਸੂਸ ਕਰਦਾ ਸੀ ਕਿ ਜਿੱਥੇ ਨਾਟਕ ਪਹੁੰਚਣਾ ਚਾਹੀਦਾ ਸੀ ਉੱਥੇ ਪਹੁੰਚ ਰਿਹਾ ਆ।
1: ਬਿਲਕੁਲ,
0: ਮਤਲਬ ਨਾਟਕ ਲੋਕਾਂ ਦੇ ਨਾਲ ਮੂਵ ਹੁਣ ਹੋ ਰਿਹਾ ਹੈ,
1: ਤੁਰ ਰਿਹਾ ਆ।
0: ਤੇ ਇਸ ਗੱਲ ਦੀ ਮੈਂ ਸਮਝਦਾ ਕਿ ਇੱਕ ਚੰਗੇ ਕਲਾਕਾਰਾਂ ਦੇ ਲਈ, ਇੱਕ ਪ੍ਰੋਡਕਸ਼ਨ ਦੇ ਲਈ ਸ਼ਾਇਦ ਇਹੀ ਸਭ ਤੋਂ ਵੱਡੀ ਅਚੀਵਮੈਂਟ ਹੈ, ਜਾਂ ਇਹ ਸਭ ਤੋਂ ਵੱਡਾ ਜ਼ਰੂਰੀ ਹੈ ਉਹਨਾਂ ਲਈ।
1: ਬਿਲਕੁਲ।
0: ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਵੀ ਲੋਕ ਇਸ ਪ੍ਰੋਗਰਾਮ ਨੂੰ ਸੁਣਨਗੇ ਜਾਂ ਇਸ ਤੋਂ ਬਾਅਦ ਸੁਣਨਗੇ, ਇਹ ਮੇਰੇ ਸਾਡੇ ਲਈ ਸਮਝ ਰਹੇ ਹਾਂ ਵੀ ਆਸਟ੍ਰੇਲੀਆ ਦੇ ਵਿੱਚ ਲੋਕਾਂ ਲਈ ਇੱਕ ਸਭ ਤੋਂ ਵੱਡਾ ਸੁਨਹਿਰੀ ਮੌਕਾ ਆ ਕਿ ਬਾਕੀ ਸ਼ਹਿਰਾਂ ਦੇ ਵਿੱਚ ਜਿਹੜੇ ਸੱਜਣ ਮਿੱਤਰ ਆਪਣੇ ਆਪ ਨੂੰ ਉਸ ਨਾਟਕ ਨੂੰ ਅੱਗੇ ਤੱਕ ਲੈ ਕੇ ਆਉਣ ਦੀ ਗੱਲ ਕਰ ਰਹੇ ਆ, ਅਤੇ ਬ੍ਰਿਸਬੇਨ ਦੇ ਵਿੱਚ ਉਹ ਨਾਟਕ ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਖੇਡਿਆ ਜਾਵੇਗਾ, ਅਤੇ ਉਸ ਤੋਂ ਠੀਕ ਇੱਕ ਹਫ਼ਤੇ ਬਾਅਦ ਜਦ ਕਿ 16 ਅਤੇ ਸ਼ਨੀਵਾਰ ਵਾਲੇ ਦਿਨ ਸ਼ਨਿਚਰਵਾਰ ਨੂੰ ਉਹ ਨਾਟਕ ਸਿਡਨੀ ਦੇ ਵਿੱਚ ਖੇਡਿਆ ਜਾਵੇਗਾ। ਸਿਡਨੀ ਦੇ ਜਿਹੜੇ ਪੰਜਾਬ ਹੈਰੀਟੇਜ ਸੁਸਾਇਟੀ, ਹਰਕੀਰਤ ਸੰਧਰ, ਦਵਿੰਦਰ ਧਾਰੀਆ ਅਤੇ ਮੁੰਟੇਕ ਸਿੰਘ, ਉਹਨਾਂ ਨਾਲ ਰਲ ਕੇ ਇਹ ਪ੍ਰੋਗਰਾਮ ਕਰਵਾ ਰਹੇ ਨੇ। ਅਤੇ ਇਸ ਨਾਟਕ ਦੀ, ਇਸ ਲੜੀ ਦੀ ਅਖੀਰੀ ਪੇਸ਼ਕਸ਼ ਜਿਹੜੀ ਹੈ ਉਹ 31 ਅਕਤੂਬਰ ਨੂੰ ਐਡੀਲੇਡ ਸ਼ਹਿਰ ਦੇ ਵਿੱਚ ਹੋਵੇਗੀ, ਜੋ ਕਿ ਰੌਬੀ ਬਾਨੀਪਾਲ, ਜੋ ਰਾਬਤਾ ਮੀਡੀਆ ਨੈਟਵਰਕ ਵੀ ਚਲਾਉਂਦੇ ਨੇ, ਉਹਨਾਂ ਦੇ ਨਾਲ ਰਲ ਕੇ ਉਹ ਉੱਥੇ ਨਾਟਕ ਖੇਡਣ ਦੀ ਗੱਲ ਕਰ ਰਹੇ ਆ, ਉੱਥੇ ਲੈ ਕੇ ਜਾਣਗੇ। ਸੋ ਨਾਟਕ ਮਹਾਰਾਣੀ ਜਿੰਦਾ ਮੈਨੂੰ ਲੱਗ ਰਿਹਾ ਕਿ ਇਸ ਵੇਲੇ ਆਸਟ੍ਰੇਲੀਆ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ। ਇਹੋ ਜਾਦੂ ਹੈ ਜਿਹਦਾ ਹੌਲੀ ਹੌਲੀ ਅਸਰ ਹੁੰਦਾ, ਇਹੋ ਜਾਦੂ ਹੈ ਜਿਹਦਾ ਸੰਗੀਤ, ਜਿਹਦਾ ਮਿਊਜ਼ਿਕ ਜਿਹੜਾ ਸਾਨੂੰ ਸੋਚਣ 'ਤੇ ਮਜਬੂਰ ਕਰ ਦਿੰਦਾ। ਇਹ ਉਹ ਕਲਾਕਾਰੀ ਦਾ ਨਮੂਨਾ ਹੈ, ਉਸ ਪੰਜਾਬੀ ਵਿਰਾਸਤ ਦੇ ਵਿੱਚ ਲਬਰੇਜ਼ ਜਿਹੜੀ ਕਹਾਣੀ ਗੱਲਬਾਤ ਹੈ ਉਹ ਵੱਖ ਵੱਖ ਤਰੀਕੇ ਨਾਲ ਸਾਡੇ ਵਿੱਚ ਹੁੰਦੀ ਆਉਂਦੀ ਨਜ਼ਰ ਆਉਂਦੀ ਹੈ। ਨਾਟਕ ਮਹਾਰਾਣੀ ਜਿੰਦਾ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ 2026 ਵਿੱਚ ਹੋਵੇਗਾ, ਅਤੇ ਸ਼ਾਇਦ ਮੈਂ, ਕਿਉਂਕਿ ਉਸ ਨਾਟਕ ਨਾਲ ਜੁੜਿਆ ਹੋਇਆ ਹਾਂ, ਮੈਂ ਇਹ ਵੀ ਕਹਿ ਦੇਵਾਂ ਕਿ ਸ਼ਾਇਦ, ਪਤਾ ਨਹੀਂ ਪਰਮਜੀਤ ਕੌਰ ਜੀ, ਇਸ ਤਰ੍ਹਾਂ ਦਾ ਨਾਟਕ ਦੁਬਾਰਾ ਇਸ ਟੀਮ ਵੱਲੋਂ ਹੋਵੇ। ਹੋ ਸਕਦਾ ਕੋਈ ਇਹਨੂੰ ਵੱਡੇ ਪੱਧਰ 'ਤੇ ਕਰੇ, ਪਰ ਇਹਨਾਂ ਕੋਲੋਂ ਇਸ ਤਰੀਕੇ ਨਾਲ ਪੇਸ਼ ਕਰਨਾ ਸ਼ਾਇਦ ਆਖਰੀ ਮੌਕਾ ਹੋਵੇਗਾ, ਅਤੇ ਆਸਟ੍ਰੇਲੀਆ ਦੇ ਲਈ ਇਸ ਕਰਕੇ ਉਹਨਾਂ ਲਈ ਵੀ ਇਹ ਹੌਸਲਾ ਅਫਜਾਈ ਹੈ, ਅਤੇ ਇੱਕ ਇਤਿਹਾਸਕ ਦਿਨ ਵੀ ਹੈ ਕਿ ਪਹਿਲੀ ਵਾਰੀ ਪੰਜਾਬੀ ਨਾਟਕ ਵੱਡੇ ਪੱਧਰ 'ਤੇ ਵੱਖੇ ਸ਼ਹਿਰਾਂ 'ਚ ਹੋ ਰਿਹਾ, ਔਰ ਸਾਰੇ ਕਲਾਕਾਰ ਆਸਟ੍ਰੇਲੀਆ ਦੇ ਨੇ।
1: ਇਹ ਬਹੁਤ ਵਧੀਆ ਗੱਲ ਆ ਸੇਖੂ ਸਾਹਿਬ, ਕਿ ਤੁਸੀਂ ਇੱਥੋਂ ਦੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਮੌਕਾ ਦਿੱਤਾ ਆ, ਅਤੇ ਉਹ ਆਪਣੇ ਜੌਹਰ ਜਿਹੜੇ ਆ ਉਹ ਸੱਚਮੁੱਚ ਹੀ ਵਿਖਾ ਰਹੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਵੱਲੋਂ ਕੀਤੀ ਮਿਹਨਤ ਜਿਹੜੀ ਆ ਉਹ ਸਾਰਥਕ ਹੋ ਰਹੀ ਆ, ਅਤੇ ਉਹ ਸਾਡੇ ਸਾਹਮਣੇ ਆ
0: ਜੀ,
1: ਸਾਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਨਾਟਕ। ਅਤੇ ਮੈਂ ਬਾਕੀ ਭੈਣ ਭਰਾਵਾਂ ਨੂੰ ਵੀ ਕਹਿ ਸਕਦੀ ਹਾਂ ਕਿ ਤੁਸੀਂ ਵੀ ਸਾਰੇ ਇਹਦਾ ਹਿੱਸਾ ਜ਼ਰੂਰ ਬਣੋ।
0: ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਸਾਨੂੰ ਇਸ ਗੱਲੋਂ ਵੀ ਬਹੁਤ ਹੌਸਲਾ ਅਫਜ਼ਾਈ ਹੈ ਵੀ ਤੁਸੀਂ ਸਿਡਨੀ ਵੀ ਜਾ ਕੇ ਉੱਥੇ ਜਾ ਕੇ ਇਹ ਨਾਟਕ ਨੂੰ ਵੇਖਣ ਦੀ ਖਾਹਿਸ਼ ਰੱਖਦੇ ਹੋ। ਅਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਨੇ ਸਦਰਾਂ ਨੂੰ ਬੂਰ ਪਵੇ, ਤੁਹਾਡੀ ਸਦਰਾਂ ਨੂੰ ਫਲ ਪਵੇ। ਅਤੇ ਇੱਥੇ ਤੁਹਾਡੇ ਅੱਜ ਕੀ ਕਹਿੰਦੇ ਵੀ ਸਟੂਡੀਓ ਵਿੱਚ ਸਾਂਝ ਪਾਉਣ ਲਈ ਅਤੇ ਆਪਣੇ ਅੱਤ ਦੇ ਰੁਝੇਵਿਆਂ 'ਚ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਜੇ ਤੁਸੀਂ ਹੋਰ ਕੋਈ ਗੱਲ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ।
1: ਨਹੀਂ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਸੇਖੋਂ ਸਾਹਿਬ ਕਿ ਤੁਸੀਂ ਮੈਨੂੰ ਹਮੇਸ਼ਾ ਮੌਕਾ ਦਿੰਦੇ ਆ, ਅਤੇ ਮੈਂ ਆਪਣੀ ਸਾਂਝ ਜਿਹੜੀ ਆ ਆਪਣੇ ਸਰੋਤਿਆਂ ਨਾਲ ਪਾ ਸਕਦੀ ਹਾਂ, ਅਤੇ ਮੈਨੂੰ ਉਹਨਾਂ ਨਾਲ ਬਹੁਤ ਪਿਆਰ ਅਤੇ ਸਤਿਕਾਰ ਜਿਹੜਾ ਆ ਉਹ ਮਿਲਦਾ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਅਤੇ ਸਰੋਤਿਆਂ ਦਾ ਵੀ।
0: ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਜੀ। ਅਤੇ ਤੁਸੀਂ ਦੇ ਸੁਣ ਰਹੇ ਹੋ ਜਿਹੜੀ ਕਿ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਅਸੀਂ ਸਾਂਝ ਪਾ ਰਹੇ ਹਾਂ ਮਹਾਰਾਣੀ ਜਿੰਦਾ ਦੇ ਨਾਟਕ ਦਾ। ਮੇਰਾ ਪ੍ਰੋਗਰਾਮ 8 ਵਜੇ ਤੱਕ ਹੁੰਦਾ, ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਘੜੀ ਦੀਆਂ ਸੂਈਆਂ ਹੁਣ ਜਿਹੜੀਆਂ ਕਿ ਮੈਨੂੰ ਇਸ਼ਾਰਾ ਕਰਨ ਲੱਗੀਆਂ ਅਗਲੇ 2-3 ਮਿੰਟ ਰਹਿ ਗਏ ਨੇ। ਅਤੇ ਇਸ ਪ੍ਰੋਗਰਾਮ ਦਾ ਜਦੋਂ ਕਿ ਤੀਜਾ ਸੈਗਮੈਂਟ ਜਿਹੜਾ ਅਕਸਰ ਅਸੀਂ ਜਿੱਥੇ ਆਲੇ ਦੁਆਲੇ ਜੋ ਸੰਗੀਤ ਚੱਲ ਰਿਹਾ ਬਨੌਟੀ ਬੁੱਧੀ ਦੇ ਮਿਊਜ਼ਿਕ ਮਾਡਰਨ ਬੀਟਸ ਨੇ ਉਹਦੀ ਗੱਲ ਵੀ ਕਰਦੇ ਹਾਂ, ਪਰ ਕਿਉਂਕਿ ਹੁਣ ਸਮਾਂ ਨਹੀਂ ਹੈਗਾ ਇਹ ਪ੍ਰੋਗਰਾਮ ਦਾ ਸੈਗਮੈਂਟ ਜਿਹੜਾ ਹੁਣ ਅਗਲੇ ਹਫ਼ਤੇ ਉਹਦੇ ਵਿੱਚ ਕੁਛ ਨਾ ਕੁਛ ਵਣਗੀ ਜਿਹੜੀ ਹੈ ਨਵੀਂ ਵਣਗੀ ਪੇਸ਼ ਕੀਤੀ ਜਾਊਗੀ। ਇਹਨਾਂ ਦਿਨਾਂ ਦੇ ਵਿੱਚ ਜਿਵੇਂ ਜੋ ਸਾਡੇ ਆਲੇ ਦੁਆਲੇ ਦੇ ਹਾਲਾਤ ਬਦਲ ਰਹੇ ਨੇ, ਜੋ ਅੱਜ ਕੱਲ੍ਹ ਹੋ ਰਿਹਾ, ਚਾਹੇ ਵਿਕਟੋਰੀਆ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ, ਚਾਹੇ ਪ੍ਰਵਾਸ ਨੂੰ ਲੈ ਕੇ ਕੁਛ ਮੁੱਦੇ ਨੇ, ਜਾਂ ਇਸ ਵੇਲੇ ਅਗਲੇ ਕੁਛ ਸਾਲਾਂ ਅਗਲੇ ਕੁਛ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਵੀ ਚੋਣਾਂ ਕਰਕੇ ਜਿਹਨੂੰ ਕਹਿ ਰਹੇ ਵੀ ਨਵੀਂ ਸਫਬੰਦੀ, ਨਵੇਂ ਨੀਤੀਆਂ, ਨਵੇਂ ਵਾਅਦੇ, ਪੁਰਾਣੇ ਵਾਅਦੇ ਪੂਰੇ ਨਹੀਂ ਕੀਤੇ, ਵਿਰੋਧੀ ਧਿਰ ਨੇ ਦੂਜੇ 'ਤੇ ਇਲਜ਼ਾਮਬਾਜ਼ੀ ਕਰਕੇ, ਅਤੇ ਜਿੱਥੇ ਇਸ ਵੇਲੇ ਨਸ਼ਿਆਂ ਦਾ ਕਾਰੋਬਾਰ ਵੀ ਸਿਰ ਚੜ੍ਹ ਕੇ ਬੋਲ ਰਿਹਾ, ਉਹ ਵੀ ਸਾਡੇ ਸਾਰਿਆਂ ਲਈ ਫਿਕਰ ਦਾ ਬਹੁਤ ਵੱਡਾ ਮਸਲਾ ਆ। ਇਤਿਹਾਸ ਕਰਦੇ ਹਾਂ ਵੀ ਇਹਨਾਂ ਗੱਲਾਂ ਨੂੰ ਵਿਚਾਰ ਕਰਨ ਲਈ ਕੁਛ ਸੱਜਣਾਂ ਨਾਲ ਸਾਂਝਾ ਜਿਹੜੀਆਂ ਇੱਥੇ ਪਾਈਆਂ ਜਾਣਗੀਆਂ।

0: ਗੱਲ ਅੱਜ ਗੱਲ ਪ੍ਰੋਗਰਾਮ ਦੀ ਇਹ ਆਖਰੀ ਪੇਸ਼ਕਸ਼ ਸੀਗੀ ਅਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਸਾਂਝ ਪਾਉਂਦੇ ਰਹੋ। ਇਹ ਪ੍ਰੋਗਰਾਮ ਪਲੈਂਟੀ ਵੈਲੀ ਐਫ ਐਮ ਦੇ ਵੈਬਸਾਈਟ 'ਤੇ pvfm.org.au 'ਤੇ ਵੀ ਤੁਸੀਂ ਸੁਣ ਸਕਦੇ ਹੋ। ਸਾਡੇ ਨਾਲ ਇਹ ਸਾਂਝ ਤੁਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਵੀ ਪਾ ਸਕਦੇ ਹੋ। ਇਸ ਪ੍ਰੋਗਰਾਮ ਦੀਆਂ ਪੋਡਕਾਸਟ ਜੇ ਤੁਸੀਂ ਅੱਜ ਦੇ ਪ੍ਰੋਗਰਾਮ ਸੁਣਨ ਖੁਣੋ ਖੁੰਝ ਗਏ ਹੋਵੋ ਤਾਂ ਕੱਲ੍ਹ ਵੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਉੱਥੋਂ ਦੇ ਟਾਈਮ ਟੇਬਲ ਸਮਾਂ ਸਾਰਨੀ ਦੇ ਵਿੱਚ ਦੇ ਜਾ ਕੇ ਪਿਛਲੇ ਹਫ਼ਤੇ ਦੀਆਂ ਮੰਗਲਵਾਰ ਵਾਲੇ ਦਿਨ ਜਾ ਕੇ 6 to 8 ਟੋਕਸ ਟੂ ਟੋਕ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਤੁਸੀਂ ਜਿਹੜੀ ਉਹ ਸਾਰੀ ਵਣਗੀ ਹੈ ਉੱਥੇ ਵੇਖ ਸਕਦੇ ਹੋ। ਤੁਹਾਡੇ ਸੁਨੇਹੇ ਤੁਹਾਡੇ ਸੁਝਾਅ ਸਾਨੂੰ ਪ੍ਰੋਗਰਾਮ ਨੂੰ ਚੰਗੇ ਢੰਗ ਨਾਲ ਕਰਨ ਦੇ ਵਿੱਚ ਹੌਸਲਾ ਅਫਜ਼ਾਈ ਕਰਦੇ ਨੇ।
1: ਫ੍ਰੀ ਟੇਫ ਸਮਗ ਓਬੇ ਆਸ਼ਾਵ ਵੁਰਤਿਆਕ ਬਵਟ ਪਤ ਕਰਗਾਨ ਇਲੁਮਟ ਸਰਿਲਨ ਸੁਦੁਸੁਕਮ 80ਕਟ ਅਧਿਕ ਸੰਖ್ਯਾਵਕਿਨ ਸਹ ਕੇਟਿ ਪਾਠਮਾਲਾ ਯੌਨ ਕਟਯੁਤੁ ਵਲ ਸਿਟ ਪਸ਼ੁ ਵੈਦ್ਯ ਹੇਦ ਸੇਵੇ ਦਕ್ਵਾ ਉਪਕਾਰਕ ਗਾਸਤੁ ਨੁਮੈਤਿਵ ਤੋਰਾ ਗੰਨ ਓਬਟ ਅਵਸ਼ਯ ਰੈਕਿਯਾਵ ਸੰਧਾ ਕੁਸਲਤਾ ਲਬਾ ਗੰਨ ਨੋਮਿਲੇ ਲੈਬਿਨ ਟੇਫ ਏ ਸਬੈ ਕਰਾਈ ਟੇਫ ਵਿਕਟੋਰੀਆ ਸਮਗ ਏ ਯਥਾਰਥਯਕ ਕਰਗੰਨ ਨੋਮਿਲੇ ਲੈਬਿਨ ਟੇਫ ਕੇਨ ਸੋਯਾ ਬਲੰਨ
2: Authorised by the Victorian Government, Melbourne.
3: Station sponsor, The World at Night, on your local station, Plenty Valley FM.